ਜਿਹਦੇ ਹੌਸਲੇ ਬੁਲੰਦ ਹੋਣ ਉਹ ਕਦੀ ਥੱਕ ਕੇ ਨਹੀਂ ਬਹਿੰਦਾ, ਤੇ ਜਿਹਦੇ ਹੱਡਾਂ ਚ ਮਿਹਨਤ ਰਚੀ ਹੋਵੇ ਉਹ ਮੰਜ਼ਿਲ ਤੇ ਪਹੁੰਚ ਕੇ ਰਹਿੰਦਾ।

ਵੇਖੇ, ਜੇ ਮੈਂ ਨਾ ਵੇਖਾਂ ਤੇ ਉਹ ਵੇਖੇ, ਪਰ ਐਡੇ ਵਕਤ ਕਿੱਥੋਂ ਲਿਆਵਾਂ ਮੇਰੇ ਵੇਖਣ ਦੇ ਵਿੱਚ ਉਹ ਵੇਖੇ। ਮਾਹੀ ਤੇਰੇ ਅੰਦਰ ਰਹਿੰਦਾ ਤੈਨੂੰ ਐਵੇਂ ਭੈਣ ਭੁਲੇਖੇ, ਯਾਰ ਫਰੀਦਾ ਬੂਹੇ ਯਾਰ ਦੇ ਮਰੀਏ, ਭਾਵੇਂ ਉਹ ਵੇਖੇ ਯਾਰ ਨਾ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: There's music and then there's magic. One above FM 101.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ
1: to FM 101 abale bale o shower shower.

0: smile and dial 111-0011-FM.
1: ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ?

ਤੇ ਸੱਜਣ ਅਤੇ ਬੇਲੇ ਨੂੰ ਅਸੀਂ ਕਹਾਂਗੇ ਆ ਜਾਓ ਸਾਡੇ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਂ ਹੈ ਸੱਜਣ ਬੇਲੇ। ਹੁਣ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੋੜੇ ਸਾਡਾ ਤੁਹਾਡਾ ਸਾਥ ਰਹੇਗਾ ਔਰ ਯਕੀਨਨ ਤੁਸੀਂ ਇੰਜੋਏ ਕਰੋਗੇ ਇਸ ਪ੍ਰੋਗਰਾਮ ਨੂੰ ਔਰ ਇਹਦੇ ਵਿੱਚ ਤੁਹਾਡੀ ਪਸੰਦ ਦੇ ਗਾਣੇ ਸ਼ਾਮਿਲ ਕੀਤੇ ਜਾਂਦੇ ਨੇ, ਤੁਹਾਡੀ ਪਸੰਦ ਦੇ ਪੁਰਾਣੇ ਪੁਰਾਣੇ ਖੂਬਸੂਰਤ ਐਵਰਗ੍ਰੀਨ ਸੌਂਗਸ ਸ਼ਾਮਿਲ ਕੀਤੇ ਜਾਂਦੇ ਨੇ। ਕੁਝ ਗੱਲਾਂ ਬਾਤਾਂ ਅਸੀਂ ਕਰਦੇ ਹਾਂ ਆਪਣੇ ਮਾਜ਼ੀ ਦੀਆਂ, ਪਾਕਿਸਤਾਨ ਦੇ ਮਾਜ਼ੀ ਦੀਆਂ ਔਰ ਉਹਦੇ ਨਾਲ ਨਾਲ ਪੰਜਾਬ ਦੀਆਂ ਰਵਾਇਤੀ ਗੱਲਾਂ ਦਾ ਲਾਜ਼ਮੀ ਪ੍ਰੋਗਰਾਮ 'ਚ ਅਸੀਂ ਸ਼ਾਮਿਲ ਕਰਦੇ ਹਾਂ। ਅਤੇ ਪੰਜਾਬ ਦੇ ਜਿਹੜੇ ਮੇਲੇ ਠੇਲੇ ਨੇ ਉਹਦਾ ਜ਼ਿਕਰ ਵੀ ਹੋਏਗਾ, ਉਹਦੇ ਨਾਲ ਨਾਲ ਕੁਝ ਕਹਾਵਤਾਂ ਪ੍ਰੋਗਰਾਮ 'ਚ ਪਾਵਾਂਗੇ, ਕੁਝ ਭੇਲੀਆਂ ਪਾਵਾਂਗੇ, ਕੁਝ ਲੁੱਡੀਆਂ ਪਾਵਾਂਗੇ, ਕੁਝ ਭੰਗੜੇ ਪਾਵਾਂਗੇ। ਭਾਜੀ ਭੰਗੜੇ ਪਾਉਣ ਦਾ ਸਾਨੂੰ ਬੜਾ ਸ਼ੌਕ ਆ ਭਾਜੀ, ਇੱਦਾਂ ਹੀ ਆ ਭਾਜੀ, ਆਪਾਂ ਤੁਹਾਡੇ ਵਾਸਤੇ ਬੜੇ ਬੜੇ ਸੁਰੇ ਸੋਹਣੇ ਭੰਗੜੇ ਵੀ ਲੈ ਕੇ ਆਏ ਹੈਗੇ, ਲੁੱਡੀਆਂ ਵੀ ਪਾਉਣੀਆਂ ਹੈਗੀਆਂ, ਕੋਗਲਾ ਛਪਾਕੀ, ਜੁਮੇਰਾਤ ਕੋਈ ਨਹੀਂ, ਇਹ ਪੀਰ ਆਈ ਆ, ਠੀਕ ਹੈ ਨਾ, ਗੋਗਲਾ ਛਪਾਕੀ ਵੀ ਖੇਡਣੀ ਹੈਗੀ ਆ, ਉਸ ਬਾਅਦ ਆਪਾਂ ਤੁਹਾਡੇ ਨਾਲ ਵੀਡੀਓ ਗਰਮ ਵੀ ਖੇਡਣਾ ਹੈਗਾ, ਬਾਂਦਰ ਕਿੱਲਾ ਕਿਆ ਬਾਤ ਹੈ ਜਨਾਬ, ਕਹਿੰਦੀਆਂ ਗੇਮਾਂ ਪੁਰਾਣੇ ਜ਼ਮਾਨੇ ਦੀਆਂ ਗੇਮਾਂ ਆਪਾਂ ਤੁਹਾਨੂੰ ਯਾਦ ਕਰਾਉਣੇ ਆ, ਖੇਲਾਂ ਤੁਹਾਨੂੂੰ ਯਾਦ ਕਰਾਉਣੇ ਹੈਗੀਆਂ, ਗੱਲਾਂ ਬਾਤਾਂ ਆਪਾਂ ਕਰਨੀ ਹੈ। ਕਿੰਨੇ ਵਜੇ ਤੋੜੀ? 3 ਵਜੇ ਤੋੜੀ ਮੈਂ ਤੁਹਾਡੇ ਨਾਲ ਨਾਲ ਰਵਾਂਗਾ, ਅਤੇ ਤੁਹਾਡੀ ਪਸੰਦ ਗਾਣੇ ਪ੍ਰੋਗਰਾਮ ਸ਼ਾਮਿਲ ਰਹਿਣਗੇ। ਅਤੇ ਸਭ ਤੋਂ ਪਹਿਲੇ ਅਸੀਂ ਤੁਹਾਡੇ ਕੋਲ ਪੁੱਛਾਂਗੇ ਕੀ ਹਾਲ ਚਾਲ ਆ, ਉਹ ਕਿੱਦਾਂ, ਉਹ ਵਧੀਆ, ਇਹ ਕੁਝ ਢਿੱਲਾ ਢਿੱਲਾ ਲੱਗਦਾ ਪਿਆ ਭਾਈ, ਕੀ ਹੋ ਗਿਆ? ਕਹਿੰਦੇ ਜੀ ਬੁਖਾਰ ਚੜ ਗਿਆ ਮੈਨੂੰ ਨਾ, ਮੱਛਰ ਵੜ ਗਿਆ ਸੀ, ਮੱਛਰ ਤੁਰਿਆ ਫਿਰਦਾ ਸੀ, ਇੱਥੋਂ ਮੈਂ ਜਾਣਾ, ਉੱਥੋਂ ਮੈਂ ਜਾਣਾ, ਇੱਥੇ ਇੱਥੋਂ ਮੈਂ ਜਾਣਾ, ਉੱਥੇ ਉੱਥੋਂ ਮੈਂ ਆਉਣਾ ਇੱਥੇ, ਅਤੇ ਉਹਦੇ ਵਿੱਚ ਮੈਨੂੰ ਮੱਛਰ ਵੜ ਦਿੱਤੇ ਜਨਾਬ, ਬੰਨੇ ਜਾਣ ਲੱਗੇ, ਆਪਣੇ ਆਪ ਨੂੰ ਕੱਪੜੇ ਛੱਪੜੇ ਪੂਰੇ ਪਾ ਕੇ ਜਾਓਗੇ, ਮੈਂ ਤੂੰ ਵੋਕ ਕਰਤਾ ਹੂੰ ਬਾਗੋ ਮੈਂ ਜਾ ਕੇ ਤੇਰੀ, ਉਹ ਕਮਾਲ ਹੋ ਗਿਆ ਜਨਾਬ, ਤੁਮ ਵੋਕ ਕਰਤੇ ਹੋ ਤੋ ਤੁਮਕੋ ਪਤਾ ਨਹੀਂ ਕਿ ਤੁਮਨੇ ਆਧੀ ਬਾਜ਼ੂ ਵਾਲੀ ਸ਼ਰਟ ਪਹਿਨ ਕੇ ਨਹੀਂ ਜਾਣਾ। ਅਤੇ ਜਨਾਬ ਜਦੋਂ ਬਾਗ ਸ਼ਾਗ 'ਚ ਜਾਓ ਨਾ, ਅਤੇ ਬਾਜ਼ੂ ਵਾਲੀ ਪੂਰੇ ਬਾਜ਼ੂ ਵਾਲੀ ਸ਼ਰਟ ਪਾਉਣੀ ਹੈਗੀ ਹੈ, ਅਤੇ ਉਸ ਤੋਂ ਬਾਅਦ ਵੈਸੇ ਵੀ ਜਿਹੜੇ ਲੰਬੇ ਪਜਾਮੇ ਨੇ, ਜਿਹੜੇ ਛੋਟੇ ਪਜਾਮੇ ਨੇ ਸ਼ੋਰਟਸ, ਉਹਦੇ ਵੈਸੇ ਵੀ ਪਾ ਕੇ ਨਹੀਂ ਜਾਂਦੇ ਲੋਕ, ਉਹਨਾਂ 'ਤੇ ਵੀ ਇੱਕ ਤਰ੍ਹਾਂ ਦੀ ਪਾਬੰਦੀ ਸਮਝ ਲਵੋਗੇ, ਉਹ ਚੰਗਾ ਨਹੀਂ ਲੱਗਦਾ ਹੈਗਾ, ਅਤੇ ਇਸ ਵਾਸਤੇ ਨਾ ਜਿਹੜੀਆਂ ਬਾਹਾਂ ਨੰਗੀਆਂ ਹੋ ਜਾਂਦੀਆਂ ਸਾਡੀਆਂ, ਸਾਨੂੰ ਜੇ ਕਿ ਉਹਨਾਂ ਨੂੰ ਕੱਜ ਕੇ ਜਾਈਏ ਅਤੇ ਲੰਮੀਆਂ ਬਾਜ਼ੂ ਵਾਲੇ ਸ਼ਰਟ ਪਾ ਕੇ ਵੋਕ ਸ਼ੋਕ ਕਰੀਏ ਤਾਂ ਕਿ ਮੱਛਰ ਸਾਡੇ ਨੇੜੇ ਨਾ ਹੋਵੇ। ਅਤੇ ਉਹਦੇ ਨਾਲ ਨਾਲ ਜਨਾਬ ਹੁਣ ਮੱਛਰ ਜਿਹੜੇ ਨਾ ਮੌਜੂਦ ਹੈ, ਅਤੇ ਉਹਦੇ ਨਾਲ ਨਾਲ ਹੋਰ ਵੀ ਕਈ ਤਰ੍ਹਾਂ ਦੇ ਬੁਖਾਰ ਵਗੈਰਾ ਵੀ ਚੜ੍ਹਦੇ ਪੈ ਰਹੇ, ਅਤੇ ਲੋਕਾਂ ਨੂੰ ਚਾਹੀਦਾ, ਸਾਨੂੰ ਲੋਕਾਂ ਨੂੰ ਚਾਹੀਦਾ ਕਿ ਅਸੀਂ ਇਹਤਿਆਤ ਕਰੀਏ ਖਾਣ ਪੀਣ ਦੇ ਵਿੱਚ ਵੀ, ਰਹਿਣ ਸਹਿਣ ਦੇ ਵਿੱਚ ਵੀ, ਖਾਸ ਤੌਰ ਦੇ ਉੱਤੇ ਠੰਡੇ ਪਾਣੀ, ਅਤੇ ਮੌਸਮ ਬਦਲ ਗਿਆ ਮਗਰ ਧੁੱਪਾਂ ਦੇ ਜਿਹੜੇ ਨੇ ਸਾਏ ਉਹ ਸਰਦੀਆਂ ਵਾਲੇ ਹੋ ਗਏ ਨੇ, ਔਰ ਉਹਦੇ ਨਾਲ ਨਾਲ ਮਗਰ ਗਰਮੀ ਜਿਹੜੀ ਹੈ ਉਹਦੇ ਨਾਲ ਨਾਲ ਮੌਜੂਦ ਹੈ, ਹਾਂਜੀ ਵੀ ਮੌਜੂਦ ਹੈ, ਔਰ ਪਸੀਨੇ ਪਸੂਨੇ ਵੀ ਆ ਜਾਂਦੇ, ਮੁੜ ਕੇ ਛੁੜ ਕੇ ਆ ਜਾਂਦੇ ਨੇ, ਬੰਦਾ ਕਹਿੰਦਾ ਅੱਜ ਬੜੀ ਗਰਮੀ ਲੱਗਦੀ ਵੀ ਮੈਨੂੰ ਏਸੀ ਚਲਾ ਦਿਓ ਜਨਾਬ, ਠੰਡਾ ਪਾਣੀ ਪਿਆ ਦਿਓ, ਅਤੇ ਬੜੇ ਇਤਿਆਦ ਕਰਨ ਦੀ ਜ਼ਰੂਰਤ ਹੈਗੀ ਆ। ਲੋ ਆਪਾਂ ਕਰ ਲਈਆਂ ਗੱਲਾਂ ਢੇਰ ਸਾਰੀਆਂ, ਕਹਿੰਦੇ ਜਨਾਬ ਇਹ ਲੱਗਦਾ ਕਿ ਇੰਜ ਬੈਠਾ ਤੇ ਜਿਵੇਂ ਗੱਲਾਂ ਕਰਨ ਨੂੰ ਮੈਨੂੰ ਕੋਈ ਮੌਕਾ ਮਿਲੇ ਤਾਂ ਮੈਂ ਗੱਲਾਂ ਕਰਾਂ, ਅਤੇ ਜਨਾਬ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਕਰਦੇ ਰਹਿਣਾ, ਆਪਾਂ ਇੱਦਾਂ ਹੀ ਕਰਦੇ ਰਹਿੰਦੇ ਹਾਂ, ਤਾਕਤ ਦੇ ਨਾਲ એનર્ਜੀ ਦੇ ਨਾਲ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਰਹਿੰਦੇ ਹੈਗੀਆਂ, ਅਤੇ ਪ੍ਰੋਗਰਾਮ ਅਸੀਂ ਡੈਡੀਕੇਟ ਕਰਨਾ ਕਿਹਨੂੰ, ਮਦਰ ਬਾਦਸ਼ਾਹ ਨੂੰ, ਬੜਕ ਦੇ ਬਾਦਸ਼ਾਹ ਮਦਰ ਸ਼ਾਹ ਨੂੰ, ਅਤੇ ਉਹਦੇ ਨਾਲ ਨਾਲ ਤੁਹਾਨੂੰ ਮੈਂ ਗੱਲ ਦੱਸਾਂ ਕਿ ਸਭ ਤੋਂ ਪਹਿਲੀ ਗੱਲ ਜਿਹੜੀ ਮੇਰੇ ਪ੍ਰੋਗਰਾਮ ਦੇ ਵਿੱਚ ਹੁੰਦੀ ਹੈ ਉਹ ਬਿਲਕੁਲ ਇਹ ਹੁੰਦੀ ਹੈ ਕਿ ਟ੍ਰੈਫਿਕ ਦੇ ਜਿਹੜੇ ਰੂਲ ਕਾਨੂੰਨ ਇਹਨਾਂ ਦੀ ਪਾਬੰਦੀ ਕਰਨਾ ਬੜਾ ਜ਼ਰੂਰੀ, ਔਰ ਇਹਨਾਂ ਦੀ ਅਗਰ ਪਾਬੰਦੀ ਨਹੀਂ ਕਰਾਂਗੇ ਤਾਂ ਆਪ ਵੀ ਨੁਕਸਾਨ ਉਠਾਵਾਂਗੇ ਅਤੇ ਲੋਕ ਵੀ ਨੁਕਸਾਨ ਉਠਾਉਣਗੇ। ਅਤੇ ਜ਼ਰੂਰੀ ਹੈ ਕਿ ਅਸੀਂ ਸੜਕ ਦੇ ਉੱਤੇ ਚੱਲਦੇ ਆਏ ਹਾਂ, ਬੜਾ ਛੋਟਾ ਜਿਹਾ ਮੈਂ ਫਾਰਮੂਲਾ ਬਣਾਇਆ ਆਪਣਾ ਹੀ, ਉਹ ਫਾਰਮੂਲਾ ਇਹ ਹੈ ਕਿ ਅਗਰ ਸੜਕ ਦੇ ਉੱਤੇ ਚੱਲਦੇ ਲੋਕਾਂ ਦਾ ਟ੍ਰੈਫਿਕ ਦਾ ਅਸੀਂ ਪਹਿਲੇ ਖਿਆਲ ਰੱਖਾਂਗੇ ਆਪਣੇ ਤੋਂ ਪਹਿਲੇ, ਅਤੇ ਆਪਣੇ ਆਪ ਨੂੰ ਅਸੀਂ ਆਟੋਮੈਟਿਕਲੀ ਸੇਵ ਕਰ ਲਵਾਂਗੇ, ਆਪਣੇ ਆਪ ਨੂੰ ਅਸੀਂ ਬਚਾ ਲਵਾਂਗੇ। ਅਤੇ ਬੜੀ ਮਿਹਰਬਾਨੀ ਜਨਾਬ, ਸੱਜਣ ਬੇਲੀ ਮਿੱਤਰ ਮੇਰੀਆਂ ਨਸੀਹਤਾਂ ਵੀ ਸੁਣਦੇ ਰਹਿੰਦੇ ਨੇ, ਮੇਰੇ ਨਾਲ ਹਾਸਾ ਮਜ਼ਾਕ ਵੀ ਕਰਦੇ ਰਹਿੰਦੇ ਨੇ, ਅਤੇ ਹਾਸਾ ਹੁਸਾ ਲੱਗਾ ਰਹਿੰਦਾ, ਅਤੇ ਅਸੀਂ ਵੀ ਅੱਜ ਦੇ ਪ੍ਰੋਗਰਾਮ 'ਚ ਹਾਸੇ ਵੀ ਲਾਉਣੇ ਨੇ, ਹੱਸਣਾ ਵੀ ਹੈ, ਖੇਡਣਾ ਵੀ ਹੈ, ਅਤੇ ਤੁਹਾਡੀ ਪਸੰਦ ਦੇ ਗਾਣੇ ਪ੍ਰੋਗਰਾਮ 'ਚ ਸ਼ਾਮਿਲ ਕਰਨੇ ਨੇ। ਪ੍ਰੋਗਰਾਮ 'ਚ ਸ਼ਾਮਿਲ ਹੋਣ ਵਾਸਤੇ ਸਭ ਤੋਂ ਜ਼ਰੂਰੀ ਗੱਲ ਸੁਣ ਲੈ ਸੋਹਣਿਆ, ਸਭ ਤੋਂ ਜ਼ਰੂਰੀ ਗੱਲ ਕਿ ਤੂੰ ਮੈਨੂੰ ਫੇਸਬੁੱਕ ਦੇ ਉੱਤੇ ਕਮੈਂਟ ਕਰਨੇ ਨੇ, ਆ ਫਿਰ ਨਾ ਮੈਨੂੰ ਕਹੀਂ ਆ ਜੱਟ ਵੈਸ਼ੀ ਹੋ ਗਿਆ। ਜਦੋਂ ਜੱਟ ਵੈਸ਼ੀ ਹੋਏ ਤਾਂ ਤੈਨੂੰ ਰੋਸ਼ਨ ਵੀ ਹੈ, ਰੋਕਦਾ ਕਿਉਂ ਸ਼ਹਿਜ਼ਾਦ ਮੁਹੰਮਦ ਸ਼ਹਿਜ਼ਾਦ ਸਾਡੇ ਪ੍ਰੋਗਰਾਮ 'ਚ ਸਭ ਤੋਂ ਪਹਿਲੇ ਨੰਬਰ ਦਾ ਭਾਣ ਅਪੜ ਗਿਆ ਜੇ ਕਿ ਨਹੀਂ ਅਪੜੇ ਜੇ, ਉਹ ਭਾਜੀ ਅਪੜ ਗਏ ਆ, ਉਸ ਆਜੀ ਰਾ ਗਿਆ ਬਾਤ ਦੇ ਜਨਾਬ, ਇਹਨਾਂ ਦੇ ਨਾਲ ਢੇਰ ਸਾਰੇ ਲੋਕ ਨਾਲ ਚਾਵਾਂ ਪੀਂਦੇ ਨਾਲ ਸਾਡਾ ਪ੍ਰੋਗਰਾਮ ਸੁਣਦੇ ਨੇ, ਬੜੀ ਮਿਹਰਬਾਨੀ ਜਨਾਬ, ਸ਼ੁਰੂ ਦੇ ਤੁਸੀਂ ਸਾਨੂੰ ਯਾਦ ਕਰਦੇ ਜੇ, ਅਤੇ ਸਾਡਾ ਦਿਲ ਬੜਾ ਖੁਸ਼ ਹੋ ਜਾਂਦਾ। ਉਹਦੇ ਨਾਲ ਨਾਲ ਫੇਸਬੁੱਕ ਦੇ ਉੱਤੇ ਤੁਹਾਡੇ ਪੈਗਾਮ ਆਉਣਗੇ, ਅਤੇ ਅਸੀਂ ਸਾਡਾ ਢਿੱਡ ਭਰੇਗਾ, ਵਰਨਾ ਸਾਡਾ ਢਿੱਡ ਨਹੀਂ ਜੇ ਭਰਦਾ, ਮੈਨੂੰ ਹਰ ਵੇਲੇ ਭੁੱਖ ਲੱਗੀ ਰਹਿੰਦੀ ਪੈਗਾਮਾਂ ਦੀ। ਅਤੇ ਜਨਾਬ ਫੇਸਬੁੱਕ ਦਾ ਪਤਾ ਸੁਣ ਲਵੋ, www.facebook.com/FM1 ਲਾਹੌਰ, ਹਾਂ ਇੱਕ ਵਾਰੀ ਫਿਰ ਦੱਸ ਦੇਵਾਂ, www.facebook.com/FM1। ਔਰ ਇਹਦੇ ਨਾਲ ਨਾਲ ਤੁਸੀਂ ਸਾਡੇ ਪ੍ਰੋਗਰਾਮ ਵਿੱਚ SMS ਵੀ ਕਰ ਸਕਦੇ ਜੀ। SMS ਕਰਨ ਦਾ ਤਰੀਕਾ ਬੜਾ ਹੀ ਆਸਾਨ, 1001 L ਲਿਖੋ, ਸਪੇਸ ਦਿਓ, ਆਪਣਾ ਪੈਗਾਮ ਲਿਖੋ।

0: ਮੈਂ ਵਾਰੀ ਜਾਵਾਂ ਇਸ ਵਾਸਤੇ ਕਾਂ ਦੇ ਹਵਾਲੇ ਨਹੀਂ ਕਰਨਾ, ਤੁਸੀਂ ਮੋਬਾਈਲ ਦੇ ਹਵਾਲੇ ਕਰਨਾ, ਇੱਥੇ ਤੁਹਾਡਾ ਪੈਗਾਮ ਮੇਰੇ ਤੱਕ ਅਪੜ ਜਾਏਗਾ। ਉਹਦੇ ਨਾਲ ਨਾਲ ਟੈਲੀਫੋਨ ਤੁਹਾਡਾ ਮੰਨਿਆ ਪਰਮੰਨਿਆ, ਔਰ ਜਿਸ ਟੈਲੀਫੋਨ ਨੂੰ ਤੁਸੀਂ ਰੱਟ ਲਿਆ ਹੈ ਉਹ ਅਸੀਂ ਵੀ ਰੱਟ ਲਿਆ ਹੈ। ਔਰ ਟੈਲੀਫੋਨ ਨੰਬਰ ਹੈਗਾ ਜੀ 0402-100-1001। ਲਓ ਜਨਾਬ, ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪਤਾ ਕਿ ਜਿਹੜੀਆਂ ਬੜਕਾ ਛੜਕਾਂ ਮੈਂ ਵੀ ਮਾਰਦਾ ਰਹਿੰਦਾ, ਤੁਸੀਂ ਵੀ ਆ ਕੇ ਮਾਰਦੇ ਰਹਿੰਦੇ। ਫਿਲਮ ਦੇ ਵਿੱਚ ਫਿਲਮਾਂ ਦੇ ਜਿਹੜੇ ਕਲਿੱਪ ਨੇ ਉਹ ਵੀ ਅਸੀਂ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ, ਪੁਰਾਣੇ ਪੁਰਾਣੀਆਂ ਖੂਬਸੂਰਤ ਫਿਲਮਾਂ ਦੇ ਕਲਿੱਪ ਜਿਨ੍ਹਾਂ ਨੂੰ ਅੱਜ ਕੱਲ੍ਹ ਦੇ ਲੋਕ ਨੌਜਵਾਨ ਜਿਹੜੇ ਨੇ ਉਹ ਨਹੀਂ ਜਾਣਦੇ, ਮਗਰ ਅਸੀਂ ਉਹਨਾਂ ਨੂੰ ਇਹਨਾਂ ਆਵਾਜ਼ਾਂ ਨੂੰ ਸੁਣਾਉਂਦੇ ਵੀ ਰਹਿੰਦੇ ਹਾਂ ਔਰ ਇਹਨਾਂ ਦੇ ਨਾਲ ਇੰਟਰੋਡਕਸ਼ਨ ਵੀ ਕਰਵਾਉਂਦੇ ਰਹਿੰਦੇ ਹਾਂ, ਤਾਰਫ ਵੀ ਕਰਵਾਉਂਦੇ ਰਹਿੰਦੇ ਹਾਂ, ਦੱਸਦੇ ਵੀ ਰਹਿੰਦੇ ਹਾਂ ਮੁਨੱਵਰ ਜ਼ਰੀਫ ਕੌਣ ਹੈ, ਕੌਣ ਨਹੀਂ ਜਾਣਦਾ
1: ਮੁਨੱਵਰ ਜ਼ਰੀਫ ਨੂੰ, ਕੌਣ ਨਹੀਂ ਜਾਣਦਾ, ਮੈਂ ਹਾਏ ਹਾਏ ਮੈਂ ਮਰ ਜਾਵਾਂ, ਮੈਂ ਜਾਣਦੀ ਹਾਂ।
0: ਉਹਦੇ ਨਾਲ ਬੜੁਕ ਮਾਰੋ ਬੜੁਕ ਮਾਰੋ ਤੇ ਧਰਤੀ ਲਾ ਦੇਵਾਂ, ਠੀਕ ਹੋ ਗਿਆ ਨਾ, ਮਦਰ ਸ਼ਾਹ ਹੋ ਗਿਆ ਜਨਾਬ। ਉਸ ਤੋਂ ਬਾਅਦ ਰਾਈ ਦੀ ਆਵਾਜ਼ ਨੂੰ ਕੌਣ ਨਹੀਂ ਜਾਂਦਾ, ਰੋਕ ਲੈ ਰੋਸ਼ਨਾ ਜੱਟ ਵੈਸ਼ੀ ਹੁੰਦਾ ਜਾ ਰਿਹਾ ਜੀ। ਓਕੇ ਓਕੇ, ਅਤੇ ਜਨਾਬ ਇਹ ਸਾਰੀਆਂ ਰੂਹਾਂ ਜਿਹੜੀਆਂ ਇਹਨਾਂ ਦੀਆਂ ਮੇਰੇ ਇਰਦ ਗਿਰਦ, ਮੇਰੇ ਖੱਬੇ ਮੇਰੇ ਸੱਜੇ ਖੱਬੇ ਖੱਬੇ ਘੁੰਮਦੀਆਂ ਰਹਿੰਦੀਆਂ ਨੇ। ਇਹਨਾਂ ਦੇ ਡਾਇਲੋਗ ਮੈਂ ਤੁਹਾਨੂੰ ਸੁਣਾਉਂਦਾ ਇੰਨਾ ਕੋਸ਼ਿਸ਼ ਕਰਦਾ, ਮਗਰ ਮੈਂ ਉਸ ਲੈਵਲ 'ਤੇ ਨਹੀਂ ਜੋ ਲੈਵਲ 'ਤੇ ਅਸਲ ਡਾਇਲੋਗ ਹੁੰਦੇ ਨੇ, ਮਗਰ ਫਿਰ ਵੀ ਕੁਝ ਲੋਕ ਬਹੁਤ ਅੱਛੀ ਕਾਪੀ ਕਰਦੇ ਨੇ, ਮਗਰ ਅਸੀਂ ਕੋਸ਼ਿਸ਼ ਕਰ ਲੈਂਦੇ ਹਾਂ, ਠੀਕ ਹੈ ਨਾ, ਇੱਦਾਂ ਹੀ ਹੈ ਨਾ, ਬਸ ਇੱਦਾਂ ਕਰਨਾ ਚਾਹੀਦਾ ਹੈਗਾ। ਦਿਲ 'ਚ ਜਿਹੜਾ ਰਹਿੰਦਾ ਮਹਿਸੂਸ ਆ, ਦਿਲ ਚੰਗਾ ਨਹੀਂ ਹੁੰਦਾ, ਦਿਲ ਦੇ ਵਿੱਚ ਖੁਸ਼ੀਆਂ ਰਹਿਣੀਆਂ ਚਾਹੀਦੀ ਹੈਗੀਆਂ। ਜਿਹੜਾ ਵੇਲਾ ਸਾਡੇ ਕੋਲ ਮੌਜੂਦ ਹੈਗਾ ਨਾ, ਉਸ ਵੇਲੇ ਦੀ ਅਗਰ ਅਸੀਂ ਕਦਰ ਕਰ ਲਈਏ ਤਾਂ ਫਿਰ ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਜਿਹੜਾ ਵੇਲਾ ਸਾਡੇ ਕੋਲ ਲੰਘ ਗਿਆ ਉਹਨੂੰ ਛੱਡ ਦਿਓ, ਉਹਨੂੰ ਰੋਣਾ ਪਿੱਟਣਾ ਛੱਡ ਦਿਓ, ਸਭ ਲੰਘ ਗਿਆ, ਲਕੀਰ ਨੂੰ ਪਿੱਟਦੇ ਰਹੋ, ਕੋਈ ਬਾਤ ਨਹੀਂ ਹੈਗੀ, ਚੰਗੀ ਬਾਤ ਨਹੀਂ ਹੈਗੀ। ਚੰਗੀ ਬਾਤ ਇੱਦਾਂ ਹੈਗੀ ਆ ਕਿ ਜਿਹੜਾ ਵੇਲਾ ਸਾਡੇ ਕੋਲ ਮੌਜੂਦ ਹੈਗਾ ਨਾ, ਇਹਦੇ 'ਚ ਅਸੀਂ ਆਪਣੀ ਜ਼ਿੰਦਗੀ ਨੂੰ ਗੁਜ਼ਾਰਨ ਦੀ ਪੂਰੀ ਕੋਸ਼ਿਸ਼ ਕਰੀਏ। ਉਸ ਕੋਸ਼ਿਸ਼ ਕਾਮਯਾਬੀ ਹੋਈ, ਉਹ ਕਿਸ ਤਰ੍ਹਾਂ ਹੋ ਸਕਦੀ ਹੈ, ਉਹ ਇੱਦਾਂ ਹੋ ਸਕਦੀ ਹੈਗੀ ਆ ਕਿ ਅਸੀਂ ਲੋਕਾਂ ਦੇ ਕੰਮ ਆਈਏ, ਲੋਕਾਂ 'ਚ ਹਾਸੇ ਵੰਡੀਏ, ਲੋਕਾਂ ਦੇ ਹਾਸੇ ਸੁਣੀਏ, ਖੁਦ ਵੀ ਹੱਸੀਏ, ਲੋਕਾਂ ਨੂੰ ਵੀ ਹਸਾਈਏ ਅਤੇ ਜ਼ਿੰਦਗੀ ਨੂੰ ਸਕੂਨ ਦੇ ਨਾਲ ਗੁਜ਼ਾਰੀਏ। ਕੱਲ੍ਹ ਕੀ ਹੋਣਾ, ਕਿੱਦਾਂ ਹੋਣਾ, ਇਹਦੀ ਫਿਕਰ ਕਰਨੀ ਛੱਡ ਦਿਓ, ਇਹਦੀ ਫਿਕਰ ਕਰਨੀ ਛੱਡ ਦੇ ਸਾਹਿਬ। ਜੋ ਹੋਣਾ ਹੈ ਸੋ ਹੋਣਾ ਹੈ, ਮਗਰ ਕੋਸ਼ਿਸ਼ ਕਰਨੀ ਬੜੀ ਜ਼ਰੂਰੀ ਹੈ। ਇਸ ਵਾਸਤੇ ਜ਼ਰੂਰੀ ਹੈ ਕਿ ਅਸੀਂ ਕੋਸ਼ਿਸ਼ ਕਰਦੇ ਰਹੀਏ ਆਪਣੇ ਮੁਸਤਕਬਿਲ ਨੂੰ ਸੁਆਰਨ ਦੀ। ਅੱਜ ਦੇ ਪ੍ਰੋਗਰਾਮ ਦਾ ਟੌਪਿਕ ਫਾਰਮੈਟ ਇਹ ਹੋਈ ਹੈ ਕਿ ਤੁਸੀਂ ਕਿਵੇਂ ਆਪਣੇ ਮੁਸਤਕਬਿਲ ਨੂੰ ਸੁਆਰਨ ਦੇ ਬਾਰੇ 'ਚ ਸੋਚਦੇ ਜੇ ਅਤੇ ਕੀ ਉਹਦੇ ਵਾਸਤੇ ਕਰਦੇ ਜੇ, ਕੋਈ ਪ੍ਰੈਕਟੀਕਲ ਕੁਛ ਕਰਦੇ ਜੇ ਕਿ ਕੁਛ ਵੀ ਨਹੀਂ, ਸਿਰਫ ਸੋਚ ਹੀ ਛੱਡਦੇ ਜੇ, ਮੇਰੇ ਤਰ੍ਹਾਂ ਖਿਆਲੀ ਬਲੌਗ ਪਕਾ ਛੱਡਦੇ ਜੇ। ਕਿਆ ਬਾਤ ਹੈ ਜਨਾਬ, ਖਿਆਲੀ ਬਲੌਗ ਵਗੈਰਾ ਵੀ ਬੜੀ ਵਧੀਆ ਗੱਲ ਹੁੰਦੀ ਹੈ, ਕਿਤੇ ਜਨਾਬ ਜਿਵੇਂ ਉਹਦੇ 'ਚ ਵਧੀਆ ਵਧੀਆ ਗੋਸ਼ ਪੈਂਦਾ ਹੈਗਾ, ਉਹਦੇ 'ਚ ਵਧੀਆ ਵਧੀਆ ਮਸਾਲੇ ਪੈਂਦੇ ਹੈਗੇ, ਅਲਮ ਅਲਮ ਚੌਲ ਪੈਂਦੇ ਹੈਗੇ ਆ, ਅਤੇ ਨਾ ਖਿਆਲੀ ਬਲੌਗ ਪਕਾਉਣ ਦਾ ਬੜਾ ਮਜ਼ਾ ਆਉਂਦਾ, ਉਹਨੂੰ ਮੈਂ ਆਰਾਮ ਨਾਲ ਖਾਣਾ, ਉਸ ਤੋਂ ਬਾਅਦ ਸੋ ਜਾਂਦਾ, ਉਸ ਤੋਂ ਬਾਅਦ ਉੱਠਦਾ ਅਤੇ ਲੋਕ ਕਹਿੰਦੇ ਸੁੱਤਾ ਵੀ ਹੈ ਤੂੰ, ਉਠਾਓ ਇਹਨੂੰ ਉਠਾਓ ਚੰਗੀ ਤਰ੍ਹਾਂ ਉਠਾਓ, ਉਹ ਲਾਉਂਦੇ ਨੇ ਤਾਂ ਉੱਠ ਜਾ ਭਾਈ ਜਾਨ, ਉੱਠ ਜਾਓ ਭਾਈ ਜਾਨ, ਉੱਠ ਜਾਓ ਭਾਈ ਜਾਨ, ਉੱਠਦੇ ਨੇ, ਉਸ ਤੋਂ ਬਾਅਦ ਨਾਸ਼ਤਾ ਨੁਸ਼ਤਾ ਕਰਦੇ ਨੇ, ਅੰਮੀ ਨੇ ਨਾਸ਼ਤਾ ਦੇ ਦਿੱਤਾ, ਉਸ ਤੋਂ ਬਾਅਦ ਕਹਿੰਦੇ ਨੇ ਮੈਂ ਨਾਸ਼ਤਾ ਕਰ ਲਿਆ, ਹਾਂਜੀ ਮੈਂ ਕਰ ਲਿਆ, ਹੁਣ ਭਾਈ ਨੇ ਕੀ ਆ ਕੀ ਕਰਨ ਲੱਗੇ ਜੇ, ਹੁਣ ਭਾਈ ਮੈਂ ਫਿਰ ਸੌਣ ਲੱਗਾ। ਅਤੇ ਇਸ ਵਾਸਤੇ ਕਹਿੰਦੇ ਰਿਹਾ ਸੁਸਤੀ ਹੈ ਦੇ ਰਹੇ ਯਾਦਰਾਂ ਦੇ, ਸੁਸਤ ਨਹੀਂ ਹੋਣਾ, ਕਹਿੰਦੇ ਨਾ ਇੱਕ ਬੰਦਾ ਸੀ ਬੜਾ ਸੁਸਤ ਸੀ ਹਰ ਵੇਲੇ, ਇੱਕ ਬੰਦੇ ਨੇ ਉਹਨੂੰ ਕਿਹਾ ਯਾਰ ਤੈਨੂੰ ਸੁਸਤੀ ਪੈ ਰਹਿੰਦੀ, ਜਦੋਂ ਵੇਖੋ ਤੂੰ ਸੁਸਤ ਨੇ, ਜਦੋਂ ਵੇਖੋ ਤੂੰ ਸੁਸਤ ਹੁੰਦਾ, ਅਤੇ ਤੇਰੀ ਤਾਂ ਕੰਡ ਦੇ ਤਾਂ ਤੂੰ ਧੇਲੇ ਦੇ ਨਹੀਂ, ਤੇਰੀ ਕੰਡ ਦੇ ਤਾਂ ਦਰਖਤ ਉੱਗ ਪਿਆ। ਅੱਛਾ ਦਰਖਤ ਉੱਗ ਪਿਆ, ਚਲੋ ਚੰਗਾ ਆ, ਫਿਰ ਦਰਖਤ ਉੱਗ ਪਿਆ ਅਤੇ ਘੜੀ ਛਾਵੇਂ ਹੀ ਪਵਾਂਗੇ। ਲਓ ਜਨਾਬ, ਸੁਸਤੀ ਨੂੰ ਅਸੀਂ ਆਪਣੇ ਕੋਲੋਂ ਦੂਰ ਕਰ ਦੇਣਾ ਅਤੇ ਚੁਸਤ ਰਹਿਣਾ ਅਤੇ ਹੱਸੇ ਖੇਡਦੇ ਰਹਿਣਾ। ਪ੍ਰੋਗਰਾਮ ਤੁਹਾਡਾ ਮੰਨਿਆ ਪਰ ਮੰਨਿਆ ਸੱਜਣ ਬੇਲੀ ਵੇਲਾ ਦੱਸ ਦੇਵਾਂ, 1:16 ਹੋ ਗਏ ਨੇ ਸਾਹਿਬ, 3 ਵਜੇ ਤੱਕ ਅਗਰ ਤੂੰ ਇੱਥੋਂ ਜ਼ਮੀਨ ਦੀ ਮਿੱਟੀ ਛੱਡੀ ਤਾਂ ਜੱਟ ਵੈਸ਼ੀ ਹੋ ਜਾਏਗਾ। ਇਸ ਤੋਂ ਪਹਿਲੇ ਕਿ ਅਸੀਂ ਅੱਗੇ ਚੱਲੀਏ, ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗਾਣਾ ਤੁਹਾਡੇ ਵਾਸਤੇ ਪ੍ਰੋਗਰਾਮ ਸ਼ਾਮਿਲ ਕਰਾਂਗਾ, ਯਕੀਨਨ ਤੁਹਾਨੂੰ ਇਹ ਗਾਣਾ ਬੜਾ ਪਸੰਦ ਆਏਗਾ। ਸੁਣਦੇ ਰਹੋ FM 101 ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: There's music and then there's magic. One above FM 101.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ
1: ਮੇਰੇ ਭੈਣਾਂ ਤੇ ਭਰਾਵਾਂ ਨੇ ਮੈਨੂੰ ਕੁਝ ਖਤ ਖੁਤ ਭੇਜੇ ਨੇ, ਖਤ ਖੁਤ ਤੋਂ ਮਰਾ ਦੇ ਕੇ ਪੈਗਾਮ ਘੱਲੇ ਨੇ ਤੇ ਉਹਨਾਂ 'ਚ ਸਭ ਤੋਂ ਪਹਿਲੇ ਨੰਬਰ ਤੇ ਨੀਵ ਡਰਾਈਵਰ. ਨੀਵ ਡਰਾਈਵਰ ਕਹਿੰਦਾ, ਜਨਾਬ ਕਿਆ ਬਾਤ ਹੈ ਜਨਾਬ, ਮੈਂ ਤਾਂ ਬਿਜਲੀ ਪ੍ਰੋਗਰਾਮ 'ਚ ਵੀ ਕੋਸ਼ਿਸ਼ ਕਰਦਾ ਰਿਹਾ ਕਿ ਤੁਹਾਡੇ ਪ੍ਰੋਗਰਾਮ 'ਚ ਮੇਰੀ ਕਾਲ ਮਿਲ ਜਾਵੇ, ਕਾਲ ਕੋਈ ਨਹੀਂ ਮਿਲੀ ਹੈਗੀ, ਮੇਰਾ ਬੜਾ ਦਿਲ ਮਹਿਸੂਸ ਹੈਗਾ. ਕੋਈ ਬਾਤ ਕੋਈ ਗੱਲ ਨਹੀਂ ਜਨਾਬ, ਨੀਵ ਡਰਾਈਵਰ ਐਡੀ ਕਿਹੜੀ ਗੱਲ ਹੈ ਕਿ ਮੈਨੂੰ ਰੱਖ ਲੈ ਕੈਲੰਡਰ ਦੇ ਨਾਲ ਚੱਲੀਏ ਲੰਮਿਆਂ ਰੂਟਾਂ 'ਤੇ. ਅਤੇ ਮੁਹੰਮਦ ਹਨੀਫ, ਬੜੀ ਮਿਹਰਬਾਨੀ ਸਾਡੇ ਪ੍ਰੋਗਰਾਮ 'ਚ ਆਉਣ ਦਾ, ਸ਼ੁਕਰੀਆ. ਅਤੇ ਕਾਲ ਤੁਹਾਡੀ ਮਿਲ ਗਈ, ਅੱਜ ਤਾਂ ਪਹਿਲੇ ਨੰਬਰ 'ਤੇ ਮਿਲੀ ਹੈ, ਪਹਿਲੀ ਵਾਰੀ ਅੱਜ ਉਹਨਾਂ ਅੱਗੀਆਂ ਨੇ ਤਿੱਗੇ ਇਹੋ ਜਿਹੇ ਤਿੱਗੇ ਗਏ ਆਏ ਮਾਸ ਤੱਟੇ ਆ. ਅਤੇ ਜਨਾਬ ਤੁਹਾਡੇ ਨਾਲ ਨਾਲ ਮੈਂ ਮੌਜੂਦ ਹਾਂ ਅਤੇ ਉਹਦੇ ਨਾਲ ਮੌਜੂਦ ਨੇ ਜਨਾਬ ਉਸਤਾਦ ਸ਼ੀਰਾ. ਕਹਿੰਦੇ ਕਿਆ ਬਾਤ ਹੈ ਜਨਾਬ, ਤੁਹਾਡਾ ਮੈਂ ਪ੍ਰੋਗਰਾਮ ਸੁਣਦਾ ਪਿਆ, ਬੜੀ ਮਿਹਰਬਾਨੀ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਸਾਡਾ ਹਿੱਸਾ ਪਾਇਆ ਜੇ. ਉਹ ਤੁਹਾਡਾ ਹਿੱਸਾ ਪੈਂਦਾ ਅਤੇ ਪ੍ਰੋਗਰਾਮ ਸੱਜਦਾ, ਨਹੀਂ ਤਾਂ ਪ੍ਰੋਗਰਾਮ ਨਹੀਂ ਜੇ ਸੱਜਦਾ. ਠੀਕ ਹੈ ਨਾ, ਕਹਿੰਦੇ ਮਹਿੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ. ਕਿਆ ਬਾਤ ਹੈ ਜਨਾਬ, ਬਰਬਰ ਐਫ ਐਮ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ. ਕੈਸਟਰਾ ਸਾਡੇ ਪ੍ਰੋਗਰਾਮ 'ਚ ਸ਼ਾਮਿਲ, ਸਾਰੇ ਸੁਣ ਵਾਲੇ ਭੈਣਾਂ ਅਤੇ ਭਰਾਵਾਂ ਅਤੇ ਸੱਜਣਾਂ ਅਤੇ ਵੇਲੀਆਂ ਨੂੰ ਇਹਨਾਂ ਨੇ ਕਿਹਾ ਜੀ, ਆਪਣੀਆਂ ਸਹੇਲੀਆਂ ਨੂੰ ਇਹਨਾਂ ਨੇ ਕਿਹਾ ਜੀ ਸਲਾਮ ਦੇ ਦਿਓ ਆਪਣੇ ਵੱਲੋਂ ਆਪਣੇ ਖਾਸ ਅੰਦਾਜ਼ ਦੇ ਵਿੱਚ. ਲਓ ਜਨਾਬ, ਅਸੀਂ ਆਪਣਾ ਖਾਸ ਅੰਦਾਜ਼ ਦੇ ਸਲਾਮ ਦੇ ਦਿੱਤਾ. ਉਹਦੇ ਨਾਲ ਨਾਲ ਮੌਜੂਦ ਨੇ, ਇਹਨਾਂ ਨੇ ਕਿਹਾ ਸੀ ਕਿ ਜਿੰਨੀਆਂ ਮੇਰੀਆਂ ਭੈਣਾਂ ਪ੍ਰੋਗਰਾਮ ਸੁਣਦੀਆਂ ਪਈਆਂ ਨੇ, ਜਿੰਨੇ ਮੇਰੀਆਂ ਸਹੇਲੀਆਂ ਪ੍ਰੋਗਰਾਮ ਸੁਣਦੀਆਂ ਪਈਆਂ ਨੇ, ਸਾਰਿਆਂ ਨੂੰ ਮੇਰਾ ਸਲਾਮ ਦੇ ਦਿਓ. ਤੁਹਾਡਾ ਸਲਾਮ ਪਹੁੰਚ ਗਿਆ ਜਨਾਬ. ਇਹਦੇ ਨਾਲ ਨਾਲ ਸਾਡੇ ਨਾਲ ਮੌਜੂਦ ਨੇ ਫੌਜੀਆ. ਫੌਜੀਆ ਨੇ ਕਿਹਾ ਜੀ, ਪ੍ਰੋਗਰਾਮ ਬੜਾ ਵਧੀਆ ਅਤੇ ਗੱਲਾਂ ਬਾਤਾਂ ਤੁਹਾਡੇ ਤੁਸੀਂ ਪੰਜਾਬ ਦੀਆਂ ਕਰਦੇ, ਬੜਾ ਮਜ਼ਾ ਆਉਂਦਾ ਅਤੇ ਅਸੀਂ ਤੁਹਾਡੇ ਪ੍ਰੋਗਰਾਮ ਨੂੰ ਸੁਣਨ ਵਾਸਤੇ ਤੁਹਾਡਾ ਇੰਤਜ਼ਾਰ ਕਰਦੇ ਰਹੇ ਨੇ. ਤੁਹਾਡੀ ਵੀ ਬੜੀ ਮਿਹਰਬਾਨੀ ਜਨਾਬ, ਪ੍ਰੋਗਰਾਮ ਸੁਣਨ ਵਾਸਤੇ. ਗੱਲ ਇਹ ਨਹੀਂ ਹੈਗੀ, ਕਹਿੰਦੇ ਜੀ ਕਿ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ. ਇਸ ਵਾਸਤੇ ਜ਼ਰੂਰੀ ਹੈ ਕਿ ਸਾਡੇ ਜ਼ਿੰਦਗੀ ਦੇ ਵਿੱਚ ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਕਦੀ ਵੀ ਸਾਡੇ ਖੈਰ ਖਾਂ ਨਹੀਂ ਹੁੰਦੇ, ਕਦੀ ਵੀ ਸਾਡੇ ਬਾਰੇ 'ਚ ਪੋਜ਼ੀਟਿਵ ਨਹੀਂ ਸੋਚਦੇ, ਸਾਡੇ ਅੱਛਾਈ ਵਾਸਤੇ ਨਹੀਂ ਸੋਚਦੇ. ਮਗਰ ਜਦੋਂ ਕਦੀ ਉਹਨਾਂ ਨੂੰ ਮੁਸੀਬਤ ਪੈਂਦੀ ਹੈ ਤਾਂ ਤੁਸੀਂ ਅਗਾਂਹ ਵੱਧ ਕੇ ਉਹਨਾਂ ਨੂੰ ਥਾਮ ਲੈਂਦੇ ਜੇ, ਉਹਨਾਂ ਨੂੰ ਸੰਭਾਲ ਲੈਂਦੇ ਜੇ, ਉਹਨਾਂ ਨੂੰ ਡਿੱਗਣ ਨਹੀਂ ਦਿੰਦੇ. ਅਤੇ ਯਕੀਨ ਕਰੋ, ਇਹ ਜਿਹੜੀ ਗੱਲ ਹੈ ਨਾ, ਇਹ ਸਭ ਤੋਂ ਵੱਡੀ ਜਿਹੜੀ ਤੁਹਾਡੇ 'ਚ ਸਿਫਤ ਹੈ. ਅਤੇ ਅਗਰ ਤੁਸੀਂ ਇਸ ਤਰ੍ਹਾਂ ਕਰਦੇ ਜੇ ਤਾਂ ਤੁਹਾਡੇ ਤੋਂ ਚੰਗਾ ਬੰਦਾ ਹੀ ਕੋਈ ਨਹੀਂ ਹੈਗਾ ਕਿ ਜਿਹੜਾ ਬੰਦਾ ਦੂਸਰੇ ਨੂੰ, ਭਾਵੇਂ ਉਹ ਤੁਹਾਡਾ, ਕਹਿੰਦੇ ਜੀ ਜਿਹੜਾ ਠੂਹ ਹੈ ਨਾ ਉਹਦਾ ਕੰਮ ਹੈ ਡੰਗ ਮਾਰਨਾ, ਅਤੇ ਤੁਹਾਡਾ ਕੰਮ ਹੈ ਉਹਨੂੰ ਚੁੱਕ ਕੇ ਉਹਨੂੰ ਬਚਾਉਣਾ ਉਹਦੇ ਉਸ ਜਗ੍ਹਾ ਤੋਂ ਜਿੱਥੇ ਉਹਨੂੰ ਨੁਕਸਾਨ ਪਹੁੰਚਣ ਦਾ ਅੰਦੇਸ਼ਾ ਹੋਵੇ. ਅਤੇ ਇਸ ਵਾਸਤੇ ਤੁਸੀਂ ਆਪਣਾ ਕੰਮ ਕਰਦੇ ਰਹੋ ਅਤੇ ਉਹਨੂੰ ਆਪਣਾ ਕੰਮ ਕਰਨ ਦਿਓ. ਅਤੇ ਇਸ ਵਾਸਤੇ ਅਗਰ ਅਸੀਂ ਬੁਰਾਈ ਨੂੰ ਛੱਡ ਕੇ ਅੱਛਾਈ ਵੱਲ ਤੁਰ ਪਏ ਹਾਂ ਅਤੇ ਅਸੀਂ ਅੱਛਾਈ ਵੱਲ ਹੀ ਆਪਣੀ ਤਵੱਜੋ ਰੱਖੀ ਹੋਈ ਹੈ, ਅਤੇ ਸਾਨੂੰ ਚਾਹੀਦਾ ਕਿ ਅਸੀਂ ਅੱਛਾਈ ਵੱਲ ਵੱਧਦੇ ਚਲੇ ਜਾਈਏ. ਲੋਕ ਭਾਵੇਂ ਬੁਰਾਈ ਕਰਨ, ਭਾਵੇਂ ਜੋ ਮਰਜ਼ੀ ਕਰਨ, ਮਗਰ ਜਿਹੜਾ ਰੱਬ ਸੋਹਣਾ ਨਾ, ਉਹ ਸਾਡੀ ਅੱਛਾਈ ਦਾ ਬਦਲਾ ਸਾਨੂੰ ਅੱਛਾ ਹੀ ਦਿੰਦਾ. ਅਤੇ ਸਾਨੂੰ ਚਾਹੀਦਾ ਕਿ ਹਮੇਸ਼ਾ ਹਰ ਕਿਸੇ ਨਾਲ ਅੱਛਾਈ ਕਰਦੇ ਰਹੀਏ. ਮੋਨਮਨ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ. ਅਤੇ ਜਨਾਬ ਪ੍ਰੋਗਰਾਮ ਦੇ ਵਿੱਚ ਡਾਇਲੋਗ ਵੀ ਵਗੈਰਾ ਸ਼ਾਮਿਲ ਹੋਣਗੇ ਅਤੇ ਤੁਹਾਡੇ ਪੈਗਾਮ ਵੀ ਸਾਡੇ ਤੱਕ ਹੋਰ ਪਹੁੰਚੇ ਨੇ. ਉਹਨਾਂ ਨੂੰ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਦੇਖਦੇ ਹਾਂ ਕਿ ਸਾਡੇ ਨਾਲ ਕਿਹੜੇ ਕਿਹੜੇ ਲੋਕ ਮੌਜੂਦ ਨੇ. ਔਰ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਜਨਾਬ ਮੁਹੰਮਦ ਸ਼ਹਿਜ਼ਾਦ. ਇਹਨਾਂ ਨੇ ਕਿਹਾ ਜੀ, ਪ੍ਰੋਗਰਾਮ ਬੜਾ ਚੰਗਾ ਤੁਹਾਡੇ ਵਾਸਤੇ, ਮੈਂ ਬੜਾ ਸੋਹਣਾ ਜਿਹਾ ਡਾਇਲੋਗ ਜਿਹੜਾ ਨਾ ਤਿਆਰ ਕੀਤਾ ਮੈਂ ਆ ਕੇ, ਅਤੇ ਜਦੋਂ ਮੇਰੀ ਕਾਲ ਮਿਲੇਗੀ ਤਾਂ ਮੈਂ ਤੁਹਾਨੂੰ ਸੁਣਾਵਾਂਗਾ. ਬਿਲਕੁਲ ਠੀਕ ਹੋ ਗਿਆ ਜਨਾਬ ਪ੍ਰੋਗਰਾਮ ਦੇ ਵਿੱਚ ਹਾਲੇ ਤੱਕ ਤੁਹਾਡੇ, ਕਿਉਂਕਿ ਪੇਜ ਮੇਰਾ ਜ਼ਰਾ ਲੇਟ ਅਪਲੋਡ ਹੋਇਆ ਅਤੇ ਇਸ ਵਾਸਤੇ ਉਸਮਾਨ ਅਲੀ ਨੇ ਪ੍ਰੋਗਰਾਮ ਨੂੰ ਲਾਈਕ ਕੀਤਾ ਸਭ ਤੋਂ ਪਹਿਲੇ, ਅਤੇ ਤੁਹਾਡੇ ਪੈਗਾਮ ਜਿਹੜੇ ਨੇ ਫੇਸਬੁੱਕ ਦੇ ਪੇਜ ਦੇ ਉੱਤੇ ਹਾਲੇ ਤੱਕ ਸਹੀ ਤਰ੍ਹਾਂ ਜਿਹੜੇ ਨੇ ਨਾ ਉਹ ਡਾਊਨਲੋਡ ਨਹੀਂ ਹੋ ਰਿਹਾ. ਜਦੋਂ ਹੀ ਡਾਊਨਲੋਡ ਹੋਣਗੇ, ਜਦੋਂ ਹੀ ਪਹੁੰਚਣਗੇ, ਅਸੀਂ ਉਹਨਾਂ ਨੂੰ ਆਪਣੇ ਪੈਗਾਮ ਦੇ ਵਿੱਚ ਸ਼ਾਮਿਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ. ਅਤੇ ਸੁਣਦੇ ਰਹੋ ਆਪਣੀ ਪਸੰਦ ਦਾ ਪ੍ਰੋਗਰਾਮ ਸੱਜਣ ਬੇਲੀ ਆਪਣੇ ਆਰ ਜੇ ਵਸੀਮ ਅਹਿਮਦ ਦੇ ਨਾਲ. ਅਤੇ ਗੱਲਬਾਤ ਅਸੀਂ ਕਰਨੀ ਹੈ ਜਨਾਬ, ਗੱਲਬਾਤ ਅਸੀਂ ਇਹ ਕਰਨੀ ਹੈ ਕਿ ਆਈ ਐਸਨ ਲਾਹੌਰ, ਸਲਾਮ ਅਲੈਕਮ. ਵਾਲੇਕਮ ਸਲਾਮ ਜੀ. ਐਸਨ ਅਲੀ ਦਾ ਪੈਗਾਮ ਲਾਹੌਰ ਤੋਂ ਸਾਨੂੰ ਪਹੁੰਚਿਆ. ਐਸ ਐਮ ਐਸ ਵਸੀਮ ਸਰ, ਕੈਸੇ ਹੈ? ਉਮੀਦ ਕਰਤਾ ਹੂੰ ਖੈਰੀਅਤ ਸੇ ਹੋਂਗੇ. ਆਪਕਾ ਸ਼ੋਅ ਬਹੁਤ ਜ਼ਬਰਦਸਤ ਹੈ, ਖੂਬਸੂਰਤ ਬਾਤੇਂ. ਅੱਲਾ ਪਾਕ ਆਪਕੋ ਸਲਾਮਤ ਰੱਖੇ, ਖੁਸ਼ ਰੱਖੇ, ਐਸੇ ਹੀ ਹੱਸਤੇ ਮੁਸਕਰਾਤੇ ਰਹੇ, ਆਮੀਨ. ਬਹੁਤ ਸ਼ੁਕਰੀਆ ਐਸਨ, ਬਹੁਤ ਸ਼ੁਕਰੀਆ ਕਿ ਤੁਸੀਂ ਮੇਰੇ ਪ੍ਰੋਗਰਾਮ 'ਚ ਸ਼ਾਮਿਲ ਹੋਏ. ਐਡੀ ਮਿਹਨਤ ਨਾਲ ਤੁਸੀਂ ਸਾਨੂੰ ਐਸ ਐਮ ਐਸ ਵੀ ਕੀਤਾ ਔਰ ਐਡੀਆਂ ਸੋਹਣੀਆਂ ਗੱਲਾਂ ਵੀ ਲਿਖੀਆਂ ਨੇ. ਯਕੀਨ ਕਰੋ, ਸੋਹਣੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਨਾ, ਕਹਿੰਦੇ ਨੇ ਕਿ ਤੁਸੀਂ ਦਿਲ ਦੇ ਵਿੱਚ ਤੁਹਾਡੇ ਅਗਰ ਅੱਛਾ ਖਿਆਲ ਹੈ ਨਾ, ਤਾਂ ਤੁਹਾਡਾ ਉਹ ਖਿਆਲ, ਉਹਦੀ ਜਿਹੜੀਆਂ ਲਹਿਰਾਂ ਨੇ, ਉਹ ਦੂਸਰੇ ਤੱਕ ਅੱਛੀਆਂ ਹੀ ਪਹੁੰਚਣਗੀਆਂ. ਜਦੋਂ ਅੱਛੀਆਂ ਪਹੁੰਚਦੀਆਂ ਨੇ ਤਾਂ ਤੁਹਾਨੂੰ ਵੀ ਵਾਪਸ ਅੱਛਾਈ ਹੀ ਮਿਲਦੀ ਹੈ. ਜੋ ਕੁਛ ਵੀ ਅਸੀਂ ਕਾਇਨਾਤ ਨੂੰ ਦਿੰਦੇ ਹਾਂ ਨਾ, ਇਸ ਦੁਨੀਆਂ ਨੂੰ ਅਸੀਂ ਜੋ ਕੁਛ ਵੀ ਦਿੰਦੇ ਹਾਂ, ਉਹ ਘੁੰਮ ਫਿਰ ਕੇ ਵਾਪਸ ਸਾਡੇ ਕੋਲ ਆ ਜਾਂਦਾ. ਅਗਰ ਅਸੀਂ ਅੱਛੀਆਂ ਚੀਜ਼ਾਂ ਦੇਵਾਂਗੇ ਤਾਂ ਅੱਛੀਆਂ ਚੀਜ਼ਾਂ ਵਾਪਸ ਆਉਣਗੀਆਂ, ਅਗਰ ਅਸੀਂ ਅੱਛੀਆਂ ਚੀਜ਼ਾਂ ਨਹੀਂ ਦੇਵਾਂਗੇ ਤਾਂ ਸਾਨੂੰ ਅੱਛੀਆਂ ਚੀਜ਼ਾਂ ਨਹੀਂ ਵਾਪਸ ਮਿਲਣਗੀਆਂ. ਇਸ ਵਾਸਤੇ ਐਸਨ ਖਾਨ, ਐਸਨ ਬੜੀ ਮਿਹਰਬਾਨੀ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ. ਓਕੇ ਜਨਾਬ, ਪ੍ਰੋਗਰਾਮ ਦੇ ਵਿੱਚ ਤੁਹਾਡੇ ਕੁਝ ਹੋਰ ਕਾਲਾਂ ਨੇ। ਸ਼ਾਜ਼ੀਆ ਕਹਿੰਦੀਆਂ ਨੇ ਕਿ ਪਹਿਲੀ ਵਾਰੀ ਤੁਹਾਡਾ ਪ੍ਰੋਗਰਾਮ ਸੁਣਿਆ, ਬੜਾ ਚੰਗਾ ਲੱਗਾ। ਤੁਹਾਡੀ ਪੰਜਾਬੀ ਸੁਣ ਕੇ ਸਾਨੂੰ ਇੰਝ ਲੱਗਦਾ ਪਿਆ ਕਿ ਜਿਵੇਂ ਅਸੀਂ ਆਪਣੇ ਘਰ ਦੇ ਵਿੱਚ ਬੈਠੇ ਹਾਂ। ਔਰ ਤੁਸੀਂ ਘਰ 'ਚ ਬਹਿ ਕੇ ਪੰਜਾਬੀ ਸੁਣੋ, ਔਰ ਤੁਸੀਂ ਬਾਹਰ ਜਾ ਕੇ ਪੰਜਾਬੀ ਸੁਣੋ, ਅਸੀਂ ਜਿੱਥੇ ਪੰਜਾਬੀ ਬੋਲੀਏ ਕੀ ਉੱਥੇ ਭੁਚਾਲ ਲਿਆ ਦਿੰਦੇ ਆ? ਨਹੀਂ ਨਹੀਂ, ਭੁਚਾਲ ਨਹੀਂ ਲਿਆ ਦਿੰਦੇ, ਉੱਥੇ ਅਸੀਂ ਫੁੱਲ ਖਿਲਾ ਦਿੰਦੇ ਆ। ਮਨੋਹਰ ਐਫ ਐਮ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ। ਪ੍ਰੋਗਰਾਮ ਜੀ ਇੱਕ ਹੋਰ ਗੱਲਾਂ ਬਾਤਾਂ ਅਸੀਂ ਕਰ ਲਈਆਂ ਨੇ। ਅੱਜ ਦੇ ਪ੍ਰੋਗਰਾਮ ਦੇ ਜਿਹੜਾ ਅਖਾਣ ਹੈ ਨਾ, ਜਿਹੜੀ ਅਸੀਂ ਗੱਲ ਤੁਹਾਡੇ ਕੋਲ ਪੁੱਛਣੀ ਹੈ, ਉਹ ਇਹ ਪੁੱਛਣੀ ਹੈ, ਭੁੱਖੇ ਦੀ ਧੀ ਰੱਜੀ ਅਤੇ ਖੇ ਉਡਾਵਨ ਲੱਗੀ। ਲਓ ਜਨਾਬ, ਅੱਜ ਦੇ ਪ੍ਰੋਗਰਾਮ ਦੀ ਜਿਹੜੀ ਅਖਾਣ ਹੈ, ਜਿਹੜੀ ਕਹਾਵਤ ਹੈ, ਉਹਦਾ ਮਤਲਬ ਤੁਸੀਂ ਸਾਨੂੰ ਦੱਸਣਾ। ਭੁੱਖੇ ਦੀ ਧੀ ਰੱਜੀ ਅਤੇ ਖੇ ਉਡਾਵਨ ਲੱਗੀ, ਇਹਦਾ ਕੀ ਮਤਲਬ ਹੈ, ਇਹ ਤੁਸੀਂ ਸਾਨੂੰ ਜ਼ਰੂਰ ਦੱਸਣਾ। ਪੰਜਾਬ ਦੀਆਂ ਜਿਹੜੀਆਂ ਲੋਕ ਗੀਤਾਂ ਨੇ, ਜਾਂ ਪੰਜਾਬ ਦੇ ਜਿਹੜੇ ਲੋਕ ਗੀਤ ਨੇ, ਜਾਂ ਪੰਜਾਬ ਦੀਆਂ ਲੋਕ ਦਾਸਤਾਨਾਂ ਨੇ, ਉਹਨਾਂ ਨੂੰ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਆਹਿਸਤਾ ਸ਼ਾਮਿਲ ਕਰਨਾ ਸ਼ੁਰੂ ਕਰਾਂਗੇ। ਅਤੇ ਅੱਜ ਨਹੀਂ ਤਾਂ ਚਲੋ ਅਗਲੇ 'ਚ ਕਿਸੇ ਪ੍ਰੋਗਰਾਮ 'ਚ ਕਰਾਂਗੇ, ਅਤੇ ਅਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ, ਜਿਵੇਂ ਹੀਰ ਰਾਂਝਾ ਹੋ ਗਈ ਹੈ। ਉਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਲੋਕ ਦਾਸਤਾਨਾਂ ਨੇ, ਜ਼ਰੂਰੀ ਨਹੀਂ ਪੰਜਾਬ ਦੀਆਂ ਹੋਣ, ਉਸ ਤੋਂ ਬਾਅਦ ਵੀ ਸੱਸੀ ਪੁੰਨੂ ਹੋ ਗਈ ਜਾਂ ਸ਼ੀਰੀ ਫਰਹਾਦ ਹੋ ਗਈ, ਇਹਨਾਂ ਨੂੰ ਵੀ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ। ਮਗਰ ਸਭ ਤੋਂ ਪਹਿਲੇ ਅਸੀਂ ਪੰਜਾਬ ਦੇ ਉੱਤੇ ਫੋਕਸ ਕਰਾਂਗੇ, ਪੰਜਾਬ ਦੀਆਂ ਜਿਹੜੀਆਂ ਲੋਕ ਦਾਸਤਾਨਾਂ ਨੇ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕੀਤਾ ਜਾਏ। ਮਗਰ ਉਹਦੇ ਨਾਲ ਨਾਲ ਜਿਹੜੀਆਂ ਪੰਜਾਬ ਦੀਆਂ ਕਹਾਵਤਾਂ ਨੇ, ਪੰਜਾਬ ਦੇ ਜਿਹੜੇ ਅਖਾਣ ਨੇ, ਯਕੀਨ ਕਰੋ ਉਹ ਬਿਲਕੁਲ ਜਿਹਨੂੰ ਕਹਿੰਦੇ ਨੇ ਕਿ ਕਰੋੜੀ ਚੀਜ਼ ਹੈ, ਕਰੋੜੀਆਂ ਹੀ ਇਹ ਚੀਜ਼ਾਂ ਨੇ। ਮਤਲਬ ਚੰਗੀ ਤਰ੍ਹਾਂ, ਮਤਲਬ ਤੁਸੀਂ ਦੇਖਿਆ ਹੋਣਾ ਨਾ ਕਿ ਕਦੇ ਤੁਹਾਡੇ ਘਰ ਜ਼ਰਦਾ ਪੱਕਿਆ ਹੋਵੇ, ਅਤੇ ਜ਼ਰਦਾ ਜਦੋਂ ਪੱਕਦਾ, ਅਤੇ ਜ਼ਰਦੇ ਦੀ ਜਿਹੜੀ ਨਾ ਦੇਗ ਦੇ ਵਿੱਚ ਵੀ ਜਦੋਂ ਜ਼ਰਦਾ ਪੱਕਦਾ ਸੀ ਜਾਂ ਹੁਣ ਵੀ ਪੱਕਦਾ, ਅਤੇ ਲੋਕ ਬੱਚੇ ਜਿਹੜੇ ਨੇ ਬੜੇ ਖੁਸ਼ ਹੋ ਕੇ ਕਹਿੰਦੇ ਨੇ, ਕਹਿੰਦੇ ਸਾਨੂੰ ਨਾ ਘਰੋੜੀ ਚਾਹੀਦੀ ਹੈ ਜੀ। ਹੁਣ ਤੁਸੀਂ ਸਾਨੂੰ ਦੱਸਣਾ ਘਰੋੜੀ ਹੁੰਦੀ ਕੀ ਹੈ, ਅਤੇ ਬੜੇ ਖੁਸ਼ ਹੋ ਕੇ ਲੋਕ ਘਰ ਦੇ ਵਿੱਚ ਵੀ ਘਰੋੜੀ, ਅੰਮੀ ਜੀ ਮੇਰੇ ਥੋੜ੍ਹੀ ਘਰੋੜੀ ਵੀ ਦਿਓ ਜ਼ਰਦੇ ਦੀ, ਅਤੇ ਉਹ ਘਰੋੜੀ ਖਾਧੇ ਸੀ। ਅਤੇ ਉਹਦੇ ਬਾਰੇ ਤੁਸੀਂ ਦੱਸਣਾ ਕਿ ਘਰੋੜੀ ਕਿਹਨੂੰ ਕਹਿੰਦੇ ਨੇ, ਅਤੇ ਇਹ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਨਾ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਅਤੇ ਇਹਦੇ ਨਾਲ ਨਾਲ ਤੁਸੀਂ ਸਾਨੂੰ ਜਿਹੜਾ ਅਖਾਣ ਹੈ ਉਹ ਵੀ ਦੱਸਣਾ ਕਿ ਭੁੱਖੇ ਦੀ ਧੀ ਰੱਜੀ ਅਤੇ ਖੇ ਉਡਾਵਣ ਲੱਗੀ, ਇਹ ਦੋ ਚੀਜ਼ਾਂ ਅਸੀਂ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਕੀਤੀਆਂ ਨੇ। ਹੋਰ ਵੀ ਢੇਰ ਸਾਰੀਆਂ ਗੱਲਾਂ ਅਸੀਂ ਕਰਨੀਆਂ ਨੇ, ਜਿਵੇਂ ਅਸੀਂ ਗੇਮਾਂ ਦੀ ਗੱਲ ਅਕਸਰ ਕਰਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ, ਮੇਲਿਆਂ ਠੇਲਿਆਂ ਦੀ ਗੱਲਾਂ ਅਸੀਂ ਕਰਦੇ ਹਾਂ, ਸਾਈਕਲ ਚਲਾਉਣ ਦੀ ਗੱਲ ਕਰਦੇ ਹਾਂ, ਅਤੇ ਸਾਈਕਲ ਦੇ ਨਾਲ ਨਾਲ ਅਸੀਂ ਉਸ ਬੱਚੇ ਦੀ ਗੱਲ ਵੀ ਕਰਦੇ ਹਾਂ ਜਿਹਨੇ ਸਾਈਕਲ ਦਾ ਟੁੱਟਾ ਜਿਹਾ ਪਹੀਆ ਜਿਹੜਾ ਹੁੰਦਾ ਨਾ, ਪੈਂਚਰ ਪਹੀਆ, ਉਹ ਫੜਿਆ ਹੁੰਦਾ, ਨੀਕਰ ਪਾਈ ਹੁੰਦੀ ਹੈ, ਨੰਗੇ ਪੈਰ ਹੀ ਹੈ, ਚੱਪਲੀ ਹਵਾਈ ਚੱਪਲੀ ਪਾਈ ਹੁੰਦੀ ਹੈ, ਅਤੇ ਸੋਟੀ ਫੜ ਕੇ, ਅਤੇ ਪੂਰੇ ਸ਼ਹਿਰ ਦੇ ਵਿੱਚ ਨਾ, ਆਪਣੇ ਪੂਰੇ ਮੁਹੱਲੇ ਦੇ ਵਿੱਚ ਨਾ, ਉਹ ਪਹੀਆ ਜਿਹੜਾ ਉਹਨਾਂ ਨੂੰ ਘੁਮਾਉਂਦਾ ਫਿਰਦਾ ਹੁੰਦਾ, ਕਦੀ ਸੱਜੇ ਗਲੀ 'ਚ ਅਤੇ ਕਦੀ ਖੱਬੇ ਗਲੀ 'ਚ, ਅਤੇ ਕਦੀ ਅੱਛਾ ਉਸ ਗਲੀ ਦੇ ਵਿੱਚ ਫਿਰ ਕੋਈ ਅਵਾਰਾ ਕੁੱਤੇ ਵੀ ਫਿਰਦੇ, ਉਹਨੂੰ ਵੀ ਜਾ ਕੇ ਵੱਜਦਾ, ਅਤੇ ਕੁੱਤਾ ਵੀ ਅੱਗੋਂ ਪੈ ਜਾਂਦਾ ਉਹਨੂੰ। ਅਤੇ ਇਹ ਸੀਨ ਜਿਹੜੇ ਨੇ ਸਾਨੂੰ ਨਜ਼ਰ ਆਉਂਦੇ ਰਹਿੰਦੇ ਸੀ ਪਹਿਲੇ ਜ਼ਮਾਨੇ 'ਚ, ਮਗਰ ਇਹ ਕਿ ਇਹ ਜਿਹੜੀਆਂ ਪੰਜਾਬ ਦੀਆਂ ਰਵਾਇਤਾਂ ਨੇ, ਉਸ ਨੇ ਗਲੀ 'ਚ ਖੇਡਣਾ, ਊਚ ਨੀਚ ਖੇਡਣਾ, ਟੀਲੋ ਖੇਡਣਾ, ਠੀਕ ਹੈ ਜੀ, ਪੀਠੂ ਗਰਮ ਖੇਡਣਾ, ਇਹ ਕੁੜੀਆਂ ਜਿਹੜੀਆਂ ਸੀ ਉਹ ਖੇਡਦੀਆਂ ਹੁੰਦੀਆਂ ਸੀ, ਖਾਨਾ ਖੇਡਣਾ, ਇਹ ਚੀਜ਼ਾਂ ਜਿਹੜੀਆਂ ਨੇ ਸਾਡੀਆਂ ਰਵਾਇਤਾਂ 'ਚ ਸ਼ਾਮਿਲ ਸੀ। ਮਗਰ ਅੱਜ ਕੱਲ੍ਹ ਦੇ ਬੱਚੇ ਸਿਰਫ ਮੋਬਾਈਲ ਫੋਨ ਨੂੰ ਲੈ ਕੇ ਬਹਿ ਗਏ ਨੇ, ਜਾਂ ਵੀਡੀਓ ਗੇਮਸ ਦੇ ਪਿੱਛੇ ਲੱਗੇ ਨੇ, ਜਾਂ ਫਿਰ ਉਹਨਾਂ ਨੂੰ ਜਦੋਂ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਅਤੇ ਉਹ ਰੈਕਟ ਲੈ ਕੇ ਅਤੇ ਬਾਹਰ ਗਲੀ ਦੇ 'ਚ, ਜਾਂ ਜਿੱਥੇ ਉਹਨਾਂ ਕੋਲ ਜਗ੍ਹਾ ਹੋਵੇ ਉੱਥੇ ਬੈਡਮਿੰਟਨ ਖੇਡਣ ਵਾਸਤੇ ਜਾਂਦੇ ਨੇ, ਥੋੜ੍ਹੀ ਦੇਰ ਬਾਅਦ ਪਸੀਨੋ ਪਸੀਨੀ ਹੋ ਗਏ, ਮੈਂ ਤਾਂ ਪਾਪਾ ਥੱਕ ਗਿਆ ਹੂੰ, ਅੱਛਾ ਥੱਕ ਜਾਂਦੇ ਨੇ ਅਤੇ ਘਰ ਵਾਪਸ ਆ ਕੇ ਅਤੇ ਦੁਬਾਰਾ ਫਿਰ ਬਰਗਰ ਖਾ ਕੇ, ਠੀਕ ਹੈ ਜੀ, ਮੋਟੇ ਮੋਟੇ ਹੋ ਗਏ, ਅਤੇ ਮੁੜ ਕੇ ਫਿਰ ਮੋਬਾਈਲ ਫੜ ਕੇ ਬਹਿ ਜਾਂਦੇ ਨੇ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਸਾਡੀ ਸਿਹਤ ਵਾਸਤੇ, ਸਾਡੇ ਬੱਚਿਆਂ ਦੀ ਸਿਹਤ ਵਾਸਤੇ ਕਾਫੀ ਨੁਕਸਾਨਦੇਹ ਨੇ, ਔਰ ਬੱਚੇ ਹਾਈਪਰ ਹੋ ਚੁੱਕੇ ਨੇ, ਗੁੱਸੇ 'ਚ ਆ ਜਾਂਦੇ ਨੇ, ਅਤੇ ਪਰੇਸ਼ਾਨ ਹੁੰਦੇ ਵੀ ਨੇ ਅਤੇ ਪਰੇਸ਼ਾਨ ਕਰਦੇ ਵੀ ਨੇ। ਗੱਲਾਂ ਢੇਰ ਸਾਰੀਆਂ ਕਰ ਲਈਆਂ ਨੇ, ਅਤੇ ਅਗਰ ਤੁਸੀਂ ਗੱਡੀ ਚਲਾਉਂਦੇ ਪਏ ਤਾਂ ਧਿਆਨ ਨਾਲ ਗੱਡੀ ਚਲਾਉਣੀ ਹੈ, ਅਤੇ ਤੇਜ਼ ਹੀ ਜਿਹੜੀ ਹੁੰਦੀ ਹੈ ਨਾ, ਚੰਗੀ ਨਹੀਂ ਹੁੰਦੀ, ਠੀਕ ਹੈ। ਤੁਹਾਡੇ ਵਾਸਤੇ ਇੱਕ ਹੋਰ ਬੜਾ ਸੋਹਣਾ ਜਿਹਾ ਗਾਣਾ ਮੇਰੇ ਪ੍ਰੋਗਰਾਮ 'ਚ ਮੌਜੂਦ ਹੈ, ਉਹਨੂੰ ਮੈਂ ਸ਼ਾਮਿਲ ਕਰਾਂਗਾ, ਉਸ ਤੋਂ ਬਾਅਦ ਵਾਪਸ ਆਵਾਂਗਾ, ਅਤੇ ਫਿਰ ਤੁਹਾਡੀ ਪਸੰਦ ਦੇ ਗਾਣੇ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਜਾਵਾਂਗੇ। ਅਤੇ ਇਸ ਵੇਲੇ ਮਸੂਦ ਰਾਣੇ ਦੀ ਆਵਾਜ਼ ਤੁਹਾਡੇ ਵਾਸਤੇ ਨਾਯਾਬ ਸੌਂਗ ਮੈਂ ਲੱਭ ਕੇ ਲਿਆਉਣਾ, ਜਿਹੜੇ ਤੁਸੀਂ ਘੱਟ ਵੱਧ ਸੁਣੇ ਹੁੰਦੇ ਨੇ, ਔਰ ਅਸੀਂ ਉਹਨਾਂ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਖਾਸ ਤੌਰ 'ਤੇ ਸ਼ਾਮਿਲ ਕਰਦੇ ਹਾਂ। ਕੁਝ ਗਾਣੇ ਜਿਹੜੇ ਨੇ ਬੜੇ ਮਸ਼ਹੂਰ ਮਾਰੂਫ ਹੁੰਦੇ ਨੇ, ਉਹਨਾਂ ਨੂੰ ਵੀ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ। ਵੇਲਾ ਹੋ ਗਿਆ ਜੀ 1:35।

ਅੱਖਾਂ ਨੂੰ ਮਨਾ ਨੀ ਆਹ ਬਸ਼ੱਕ ਚਲੀ ਜਾ ਰਹੀ, ਬਸ਼ੱਕ ਚਲੀ ਜਾ ਨਹੀਂ ਬੋਲਾ ਭਗਜ਼ਾ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਟੱਬਰ ਖਾਇਆ ਉਹਦੇ ਟਕਾਰਨ ਮਾਰ। ਅੱਛਾ ਉਹ ਜਿਹੜੇ ਇਹ ਡਾਇਲੋਗ ਨੇ ਨਾ ਅਸੀਂ ਖਾਸ ਤੌਰ 'ਤੇ ਅਹਿਮਦਰ ਸ਼ਾਹ ਦੇ ਡਾਇਲੋਗ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਰਹਿੰਦੇ ਹਾਂ, ਮਗਰ ਉਹਦੇ ਨਾਲ ਨਾਲ ਸੁਲਤਾਨ ਰਾਏ ਦੇ ਡਾਇਲੋਗ ਜਿਹੜੇ ਨੇ ਉਹ ਵੀ ਬੜੇ ਪਾਪੂਲਰ ਨੇ, ਔਰ ਖਾਸ ਤੌਰ 'ਤੇ ਸੁਲਤਾਨ ਰਾਏ ਦੀ ਫਿਲਮ ਮੌਲਾ ਜੱਟ ਦੇ ਡਾਇਲੋਗ ਬੜੇ ਲੋਕ ਆ ਕੇ ਸੁਣਾਉਂਦੇ ਨੇ ਔਰ ਬੜਾ ਮਜ਼ਾ ਆਉਂਦਾ। ਮੈਂ ਸਾਨੂੰ ਤੁਹਾਡੀਆਂ ਕੁਝ ਕੌਲਾਂ ਹੋਰ ਮਿਲੀਆਂ ਨੇ ਔਫ ਏਅਰ ਕੌਲਸ, ਉਹਦੇ 'ਚ ਸਾਡੇ ਨਾਲ ਸ਼ਾਮਿਲ ਨੇ ਫਰੀ ਚੁਬਰਜੀ ਲਾਹੌਰ ਤੋਂ, ਔਰ ਇਹਨਾਂ ਨੇ ਕਿਹਾ ਜੀ ਕਿ ਪ੍ਰੋਗਰਾਮ ਬੜਾ ਜ਼ਬਰਦਸਤ ਹੈ। ਔਰ ਫਰੀ ਜੀ ਤੁਹਾਡੀ ਆਵਾਜ਼ ਦੀ ਮੈਨੂੰ ਸਹੀ ਤਰ੍ਹਾਂ ਸਮਝ ਨਹੀਂ ਸੀ, ਇਹ ਮੇਰਾ ਖਿਆਲ ਹੈ ਕਿ ਤੁਸੀਂ ਮੈਨੂੰ ਕੋਈ 15-20 ਡਿਸ਼ਾਂ ਦੱਸ ਦਿੱਤੀਆਂ ਹੋਣੀਆਂ ਕਿ ਮੈਂ ਵੀ ਪਕਾਉਣੀ ਪਈ ਹਾਂ, ਮੈਂ ਵੀ ਪਕਾਉਣੀ ਪਈ ਹਾਂ, ਚੁੱਲ੍ਹੇ 'ਚ ਅੱਗ ਵੀ ਬਾਲਦੀ ਪਈ ਹਾਂ, ਮੈਂ ਰੋਟੀ ਵੀ ਪਕਾਉਣੀ ਪਈ ਹੈ, ਪਰਾਠਾ ਵੀ ਪਕਾਉਣੀ ਪਈ ਹਾਂ, ਅਤੇ ਨਾਲ ਹੀ ਮੈਂ ਕੜੀ ਵੀ ਪਕਾਤੀ ਅਤੇ ਪਕੌੜੇ ਵੀ ਤਲ ਦਿੱਤੇ। ਫਰੀ ਜੀ ਦੀ ਕਾਪੀ ਕਰਕੇ ਮੈਨੂੰ ਬੜਾ ਮਜ਼ਾ ਆਉਂਦਾ, ਮੈਨੂੰ ਲੱਗਦਾ ਕਿ ਫਿਰ ਫਰੀ ਜੀ ਮੇਰੇ ਕੋਲ ਹੀ ਬੈਠੀ ਹੈ ਯਾਰ, ਬੜੀ ਬੜਾ ਬੜੀ ਮੁਹੱਬਤ ਕਰਦੀ ਨੇ 101 FM ਨਾਲ, ਔਰ ਇਹਨਾਂ ਨੇ ਇੱਕ ਵਾਰੀ ਮੈਨੂੰ ਜ਼ਰਦਾ ਵੀ ਖਵਾਇਆ ਸੀਗਾ, ਉਹਦੇ ਉੱਤੇ ਪੂਰੀ ਸਟਿਪ ਲਾ ਕੇ ਨਾ ਪੈਕ ਕਰਕੇ ਉਹਦੇ ਉੱਤੇ ਮੇਰਾ ਨਾਲ ਹੀ ਆਇਆ ਸੀ, ਇਹ ਜ਼ਰਦਾ ਜਿਹੜਾ ਨਾ ਆਰ ਜੇ ਵਸੀਬ ਹੈ, ਉਹਨੂੰ ਦੇ ਰਿਹਾ ਕਿਸੇ ਹੋਰ ਨੂੰ ਨਹੀਂ ਦੇ ਰਿਹਾ। ਬੜੀ ਮਿਹਰਬਾਨੀ ਫਰੀ ਜੀ, ਬਹੁਤ ਸ਼ੁਕਰੀਆ। ਰਿਮਸ਼ਾ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਈਆਂ ਨੇ, ਮੈਂ ਤੁਹਾਡਾ ਪ੍ਰੋਗਰਾਮ ਸੁਣਦੀ ਪਈ ਹਾਂ, ਮੈਨੂੰ ਬੜਾ ਚੰਗਾ ਲੱਗਦਾ ਪਿਆ, ਮੈਂ ਵੇਖਦੇ ਕਿ ਤੁਸੀਂ ਮੈਨੂੰ ਪਛਾਣੀ ਹੈ ਕਿ ਨਹੀਂ ਪਛਾਣੀ, ਐਡੀ ਸੋਹਣੀ ਮੇਰੇ ਭਰਾ ਨੇ ਰੌਣਕ ਲਾਈ ਹੋਈ ਹੈ। ਰਿਮਸ਼ਾ ਜੀ ਬੜੀ ਮਿਹਰਬਾਨੀ ਤੁਸੀਂ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਜੇ, ਔਰ ਇਹਨੇ ਕਿਹਾ ਜੀ ਤੁਹਾਡਾ ਪ੍ਰੋਗਰਾਮ ਮੈਂ ਸੁਣਦੀ ਪਈ ਹਾਂ, ਬੜਾ ਮਜ਼ਾ ਆ ਰਿਹਾ, ਬਹੁਤ ਹੀ ਜ਼ਬਰਦਸਤ, ਸਾਰਿਆਂ ਨੂੰ ਸਲਾਮ ਦੇ ਦਿਓ, ਬੜੀ ਮਿਹਰਬਾਨੀ। ਇਰਮ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਈਆਂ ਨੇ, ਇਹਨਾਂ ਨੇ ਕਿਹਾ ਜੀ ਪ੍ਰੋਗਰਾਮ ਬੜਾ ਚੰਗਾ, ਔਰ ਇਹਨਾਂ ਨੇ ਕਰੋੜੀ ਦੇ ਹਵਾਲੇ ਨਾਲ ਗੱਲ ਕੀਤੀ ਹੈ, ਜਿਹੜਾ ਇਹਨਾਂ ਨੂੰ ਕਹਿਣਾ ਵੀ ਨਹੀਂ ਸੀ ਆ ਰਿਹਾ, ਅਤੇ ਖਾਂਦੀਆਂ ਵੀ ਹੋਣਗੀਆਂ ਕਰੋੜੀ ਕਰਕੇ ਕੁਛ। ਇਰਮ ਤੁਹਾਡੀ ਪੰਜਾਬੀ ਸੁਰਗੇਰਾ ਬੜਾ ਮਜ਼ਾ ਆਇਆ ਮੈਨੂੰ, ਜਦੋਂ ਤੁਸੀਂ ਆਓਗੇ ਨਾ ਲਾਈਵ ਕਾਲ ਕਰੋਗੇ ਤਾਂ ਤੁਹਾਡੀ ਪੰਜਾਬੀ ਦੀ ਬੋਲੀ ਸੁਣ ਕੇ ਨਾ ਸਾਨੂੰ ਬੜਾ ਹੀ ਮਜ਼ਾ ਆਏਗਾ, ਸਾਡੇ ਲੋਕ ਵੀ ਇੰਜੋਏ ਕਰਨਗੇ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਲਫ਼ਜ਼ ਕਰੋੜੇ ਬੋਲੋਗੇ। ਲਓ ਜਨਾਬ, ਕਰੋੜੇ ਕਿਹਨੂੰ ਕਹਿੰਦੇ ਨੇ, ਇਹ ਤੁਸੀਂ ਸਾਨੂੰ ਦੱਸਣਾ, ਮਤਲਬ ਜ਼ਰਦੇ ਦੇ ਹਵਾਲੇ ਨਾਲ ਕਰੋੜੇ ਦੀ ਗੱਲ ਕਰਨੀ ਹੈ, ਅਤੇ ਉਹਦੇ ਨਾਲ ਨਾਲ ਜਨਾਬ ਸਾਡੇ ਪ੍ਰੋਗਰਾਮ ਦੇ ਵਿੱਚ ਇੱਕ ਅਖਾਣ ਵੀ ਹੈ ਕਿ ਭੁੱਖੇ ਦੀ ਧੀ ਰਜੀ ਅਤੇ ਖੇ ਉੜਾਵਣ ਲੱਗੀ, ਇਹਦਾ ਕੀ ਮਤਲਬ ਹੈ। ਪੰਜਾਬ ਦੀਆਂ ਜਿਹੜੀਆਂ ਅਖਾਣਾਂ ਨੇ, ਪੰਜਾਬ ਦੀਆਂ ਜਿਹੜੀਆਂ ਬੋਲੀਆਂ ਨੇ, ਇਹਦੇ 'ਚ ਯਕੀਨ ਕਰੋ ਬੜੀਆਂ ਬੜੀਆਂ ਪੂਰੀ ਪੂਰੀ ਜ਼ਿੰਦਗੀ ਦਾ ਤਜਰਬਾ ਜਿਹੜਾ ਨਾ ਸਾਨੂੰ ਉਹਦੇ ਨਜ਼ਰ ਆਉਂਦਾ, ਔਰ ਪੂਰੀ ਪੂਰੀ ਜ਼ਿੰਦਗੀ ਦੇ ਤਜਰਬੇ ਨੂੰ ਲੋਕਾਂ ਨੇ ਜਿਹੜਾ ਨਾ ਉਹ 2-4 ਹਰਫਾਂ ਦੇ ਵਿੱਚ ਪੂਰਾ ਕਰਕੇ ਰੱਖਿਆ ਹੈ। ਇਸ ਵਾਸਤੇ ਇਹਦੇ ਵਿੱਚ ਬੇਸ਼ੁਮਾਰ ਚੀਜ਼ਾਂ ਜਿਹੜੀਆਂ ਨੇ, ਅਕਲ ਦੀਆਂ ਚੀਜ਼ਾਂ ਉਹ ਮੌਜੂਦ ਹੁੰਦੀਆਂ ਨੇ। ਅਖਾਣ ਬਜ਼ਾਹਿਰ ਸਾਨੂੰ ਲੱਗਦਾ ਕਿ ਜਿਵੇਂ ਪਤਾ ਨਹੀਂ ਕੋਈ ਮਜ਼ਾਕ ਵਾਲੀ ਗੱਲ ਹੈ, ਮਗਰ ਉਹਦੇ ਅੰਦਰ ਇੰਨੀਆਂ ਖੂਬਸੂਰਤ ਚੀਜ਼ਾਂ ਨੇ, ਜਿਵੇਂ ਬੱਧੀਆਂ ਵਾਲ ਨਹੀਂ ਤਾਂ ਖਾ ਜਾਵਾਂ ਪਤਾਲ। ਅਤੇ ਇਹਦਾ ਕੀ ਮਤਲਬ ਹੈ ਕਿ ਮਤਲਬ ਜਿਹੜੀ ਜੂਹ ਹੈ ਨਾ ਉਹ ਸਿਰ ਦੇ ਵਿੱਚ, ਉਹਨੂੰ ਕਹਿੰਦੇ ਨੇ ਬੱਧੀਆਂ ਵਾਲ, ਖਾ ਜਾਵਾਂ ਪਤਾਲ, ਮਤਲਬ ਕਿ ਉਹ ਇੰਨਾ ਕੁਛ ਖਾਂਦੀ ਹੈ, ਇੰਨੀਆਂ ਚੀਜ਼ਾਂ ਨੂੰ ਮਤਲਬ ਸਿਰ ਦੇ ਅੰਦਰ ਉਹ ਚੀਜ਼ਾਂ ਪ੍ਰੋਬਲਮ ਪੈਦਾ ਕਰਦੀ ਹੈ, ਅਤੇ ਉਹੀ ਬੰਦਾ ਜਿਹੜਾ ਕਿਸੇ ਜਿਹੜਾ ਬੜਾ ਤੇਜ਼ ਤਰਾਰ ਬੰਦਾ ਹੋਵੇ ਔਰ ਉਹਨੂੰ ਕਿਸੇ ਨੇ ਕਾਬੂ ਕਰਕੇ ਰੱਖਿਆ ਹੋਵੇ ਨਾ, ਉਹਨੂੰ ਕਹਿੰਦੇ ਨੇ ਕਿ ਜਨਾਬ ਉਹ ਬੱਧੀਆਂ ਵਾਲ ਨਹੀਂ ਤਾਂ ਖਾ ਜਾਵਾਂ ਪਤਾਲ, ਮਤਲਬ ਮੈਂ ਕੁਛ ਕਰ ਨਹੀਂ ਸਕਦਾ, ਮੇਰੇ ਹੱਥ ਬੰਨੇ ਨੇ, ਵਰਨਾ ਮੈਂ ਤਬਾਹ ਬਰਬਾਦ ਕਰਕੇ ਰੱਖ ਦੇਵਾਂ ਕਿਸੇ ਨੂੰ। ਇਸ ਵਾਸਤੇ ਇਸ ਤਰ੍ਹਾਂ ਹੋਰ ਵੀ ਬੇਸ਼ੁਮਾਰ ਅਖਾਣਾਂ ਨੇ ਜਿਹੜੀਆਂ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਰਹਿੰਦੇ ਹਾਂ। ਜਿਵੇਂ ਇੱਕ ਅਖਾਣ ਹੈਗੀ, ਦਿੱਲੀ ਦਾ ਰਸਤਾ ਧਾਰ ਕੋਈ ਦੱਸ ਦਿੰਦਾ, ਕਿਰਾਇਆ ਕੋਈ ਨਹੀਂ ਦਿੰਦਾ, ਪੁਰਾਣੇ ਜ਼ਮਾਨੇ ਦੀ ਅਖਾਣ ਹੈ, ਪੁਰਾਣੇ ਜ਼ਮਾਨੇ ਦੀ ਕਹਾਵਤ ਹੈ ਕਿ ਮਤਲਬ ਤੁਸੀਂ ਕਿਸੇ ਕੋਲੋਂ ਪੁੱਛੋ ਨਾ ਕਿ ਮੈਂ ਫਲਾਨੀ ਜਗ੍ਹਾ 'ਤੇ ਜਾਣਾ, ਮੈਂ ਫਲਾਨਾ ਕੰਮ ਕਰਨਾ ਚਾਹੁੰਦਾ, ਮੈਂ ਇਹ ਕਰਨਾ ਚਾਹੁੰਦਾ, ਮੈਂ ਅਸਮਾਨ ਦੇ ਤਾਰੇ ਲਾਉਣਾ ਚਾਹੁੰਦਾ, ਅਤੇ ਤਾਰੇ ਜਾ ਕੇ ਲਾਉਣਾ ਵੀ ਜਾ ਰਿਹਾ, ਜਿਵੇਂ ਅਨੀਲਾ 'ਚ ਕਹਿੰਦੇ ਅਸਮਾਨ ਦੀ ਟਾਕੀ ਲਾ ਵੀ ਆਵਾਂ ਅਤੇ ਲਾ ਵੀ ਆਵਾਂ, ਅਤੇ ਗੱਲਾਂ ਤਾਂ ਸਾਰੀਆਂ ਸਾਰੇ ਲੋਕ ਕਰ ਲੈਂਦੇ ਨੇ, ਉਹ ਤਰੀਕਾ ਵੀ ਸਾਰੇ ਦੱਸ ਦਿੰਦੇ ਨੇ, ਮਗਰ ਉੱਥੇ ਜਾਣ ਦਾ ਜਿਹੜਾ ਕਿਰਾਇਆ ਨਾ ਉਹ ਕੋਈ ਨਹੀਂ ਦਿੰਦਾ, ਮਤਲਬ ਜਿੱਥੇ ਫਾਈਨੈਂਸ ਦੀ ਜ਼ਰੂਰਤ ਹੋਵੇ, ਜਿੱਥੇ ਪੈਸਿਆਂ ਦੀ ਲੋੜ ਪਵੇ, ਜਿੱਥੇ ਤੁਹਾਡੀ ਉਹਨੂੰ ਬਾਕਾਇਦਾ ਪ੍ਰੈਕਟੀਕਲ ਹੈਲਪ ਕਰਨੀ ਪਵੇ, ਉੱਥੇ ਉਹ ਬੰਦਾ ਕਾਬੂ ਨਹੀਂ ਆਉਂਦਾ, ਉੱਥੇ ਉਹ ਤੁਹਾਡੀ ਕਦਰ ਨਹੀਂ ਕਰਦਾ, ਤੁਹਾਡਾ ਕੰਮ ਨਹੀਂ ਕਰਦਾ। ਇਸ ਵਾਸਤੇ ਕਹਿੰਦੇ ਨੇ ਕਿ ਜਨਾਬ ਜੋ ਕੁਝ ਵੀ ਕਰਨਾ ਆਪਣੇ ਬਲਬੂਤੇ 'ਤੇ ਕਰਨਾ। ਹੁਣ ਗੱਲਾਂ ਬਾਤਾਂ ਅਸੀਂ ਕਰਨੀਆਂ ਹੈਗੀਆਂ ਜਨਾਬ ਕੁਝ ਪੰਜਾਬ ਦੇ ਮੇਲਿਆਂ ਠੇਲਿਆਂ ਦੀਆਂ, ਅਤੇ ਮੇਲਿਆਂ ਠੇਲਿਆਂ ਦੇ ਵਿੱਚ ਅਸੀਂ ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ ਉਹ ਜਨਾਬ ਹੁੰਦੇ ਸੀ ਲੱਕੜ ਦੇ ਪੰਘੂੜੇ ਹੁੰਦੇ ਸੀ, ਲੱਕੜ ਦੇ ਪੰਘੂੜਿਆਂ 'ਚ ਲੋਕ ਨਾ ਜਨਾਬ ਉਹਦੇ 'ਚ ਝੂਟੇ ਲੈਂਦੇ ਸੀ, ਅਤੇ ਜਿਹੜੇ ਬੱਚੇ ਸੀ ਨਾ ਉਹ ਉਹਨਾਂ ਨੇ ਨਾਲ ਗੀਤ ਵੀ ਬਣਾਏ ਹੁੰਦੇ ਸੀ, ਡੋਲੀਆਂ ਹੁੰਦੀਆਂ ਸੀ, 1-2-4 ਡੋਲੀਆਂ ਹੁੰਦੀਆਂ ਸੀ ਮੇਰਾ ਖਿਆਲ, ਅਤੇ 4 ਡੋਲੀਆਂ ਦੇ ਉੱਤੇ ਲਟਕ ਕੇ ਨਾ ਜਿਹੜਾ ਪੰਘੂੜੇ ਵਾਲਾ ਸੀ ਉਹ ਝੂਟੇ ਦਿੰਦਾ ਬੱਚੇ, ਉਹ ਫਿਰ ਸਾਰੇ ਬੱਚੇ ਕਹਿੰਦੇ ਸੀ ਪਤਾ ਨਹੀਂ ਕੁਛ ਕੋਈ ਗੀਤ ਜਿਹਾ ਬਣਾਇਆ ਹੁੰਦਾ ਸੀ ਜਿਹਦੇ ਜਿਹਦਾ ਐਂਡ ਹੁੰਦਾ ਸੀ ਭਾਈ ਜ਼ੋਰ ਦੀ, ਅਤੇ ਉਹ ਫਿਰ ਭਾਈ ਜਿਹੜਾ ਨਾ ਉੱਤੋਂ ਲਟਕਦਾ ਸੀ ਅਤੇ ਲਟਕਦਾ ਥੱਲੇ ਆਉਂਦਾ ਸੀ, ਅਤੇ ਉਹ ਇਕਦਮ ਸਾਰੇ ਬੱਚੇ ਨਾਲ ਚੀਕਾਂ ਵੀ ਮਾਰਦੇ ਸੀ ਨਾਲ ਡਰਦੇ ਵੀ ਸੀ। ਇਹਦਾ ਨਜ਼ਾਰਾ ਅਗਰ ਤੁਸੀਂ ਅੱਜ ਕੱਲ੍ਹ ਦੇਖਣਾ ਹੋਵੇ ਨਾ, ਅਤੇ ਜਿਹੜੀ ਅੱਜ ਕੱਲ੍ਹ ਜਿਹੜੀ ਬੋਟ ਹੈ ਨਾ, ਬੋਟ ਇੱਕ ਕਿਸ਼ਤੀ ਬਣੀ ਹੁੰਦੀ ਹੈ, ਤੁਸੀਂ ਕਿਤੇ ਪਲੇਲੈਂਡ ਵਗੈਰਾ 'ਚ ਜਾਓ ਅਤੇ ਉਹਦੇ ਬਿਲਕੁਲ ਕੋਰਨਰ 'ਤੇ ਜਿਹੜਾ ਬੰਦਾ ਬੈਠਾ ਹੁੰਦਾ ਨਾ ਉਹ ਸਭ ਤੋਂ ਬਹੁਤੀ ਚੀਕਾਂ ਉਭਾਰ ਰਿਹਾ ਹੁੰਦਾ, ਅਤੇ ਉਹਦਾ ਮਜ਼ਾ ਵੀ ਆਉਂਦਾ। ਔਰ ਕਈ ਵਾਰੀ ਮਤਲਬ ਮੈਂ ਅਗਰ ਕਦੇ ਝੂਟੇ ਲਵਾਂ ਅਤੇ ਉਹਦੇ 'ਚ ਜਾ ਕੇ ਅਤੇ ਮੈਂ ਬਿਲਕੁਲ ਕੋਰਨਰ ਵਾਲੀ ਨੁੱਕਰ
ਮੈਨੂੰ ਝਾਕਾ ਪੈਰਾ ਸ਼ੁਰੂ ਹੋ ਜਾਂਦਾ ਉਤਰ ਕੇ, ਮੈਨੂੰ ਝਾਕਾ ਪੈਂਦਾ ਪੁੱਛਦਾ ਕਾਕਾ ਕਾਕੀ ਮੁੰਡੇ ਵੀ ਟੈਡੀ ਹੋ ਗਏ ਤੇ ਕੁੜੀਆਂ ਵੀ ਟੈਡੀ ਹੋ ਗਈਆਂ ਨੇ, ਅਤੇ ਜਨਾਬ ਕਈ ਝਾਕਾ ਪੈਰਾ ਸ਼ੁਰੂ ਹੁੰਦਾ ਕਿ ਮੈਂ ਕਿਹਦੇ ਕੋਲ ਜਾਣਾ, ਮੈਂ ਕਿੱਧਰ ਜਾਣਾ, ਮੈਂ ਕਿਹੜੇ ਪਾਸੇ ਜਾਵਾਂ, ਮੈਨੂੰ ਚੱਕਰ ਆਉਂਦੇ ਪਏ ਨੇ, ਮੈਨੂੰ ਸਿਰ ਚੱਕਰ ਆਉਂਦਾ ਪਿਆ। ਓਕੇ ਜਨਾਬ, ਤੁਸੀਂ ਇੰਜੋਏ ਕਰਦੇ ਪਏ ਜੇ ਸੱਜਣ ਬੇਲੀ ਪ੍ਰੋਗਰਾਮ ਆਪਣੇ ਆਰ ਜੇ ਵਸੀਮ ਅਹਿਮਦ ਦੇ ਨਾਲ, ਤੁਹਾਡੇ ਵਾਸਤੇ ਸੋਹਣੇ ਸੋਹਣੇ ਗਾਣੇ ਵੀ ਮੌਜੂਦ ਨੇ। ਥੋੜ੍ਹੀ ਦੇਰ ਬਾਅਦ ਅਸੀਂ ਲਾਈਵ ਗੱਲਾਂ ਵੀ ਲਾਈਵ ਕਾਲਸ ਸ਼ੁਰੂ ਕਰਾਂਗੇ, ਅਤੇ ਉਹਨਾਂ ਲਾਈਵ ਕਾਲਾਂ 'ਤੇ ਤੁਸੀਂ ਚੰਗੀ ਤਰ੍ਹਾਂ ਸ਼ਿਰਕਤ ਕਰਨੀ ਹੈ ਅਤੇ ਸੁਣਦੇ ਰਹੋ ਆਪਣੀ ਪਸੰਦ ਦਾ ਪ੍ਰੋਗਰਾਮ ਸਿਰਫ 1.1 FM ਪਾਕਿਸਤਾਨ ਨੋਟੇਸ਼ਨ ਤੋਂ। ਤੁਹਾਡੇ ਵਾਸਤੇ ਇੱਕ ਹੋਰ ਬੜਾ ਸੋਹਣਾ ਜਿਹਾ ਗਾਣਾ ਮੇਰੇ ਕੋਲ ਮੌਜੂਦ ਹੈ, ਇਹਨੂੰ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਤੁਹਾਡੀਆਂ ਫਰਮਾਇਸ਼ਾਂ ਵੀ ਚੱਲਣਗੀਆਂ, ਜਿਹੜਾ ਗਾਣਾ ਤੁਸੀਂ ਸੁਣਾਓਗੇ ਓਏ ਉਹੀ ਗਾਣਾ ਮੈਂ ਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ, ਔਰ ਮੈਂ ਕੋਸ਼ਿਸ਼ ਨਹੀਂ ਕਰਦਾ ਤਾਂ ਮੈਂ ਲਾ ਦੇਣਾ ਭਾਅ ਜੀ ਠੀਕ ਹੋ ਗਏ ਨਾ, ਕਹਿੰਦੇ ਇਹਨੂੰ ਸਮਝਾ ਲੈ, ਇਹਨੂੰ ਸਮਝਾ ਲੈ, ਨਹੀਂ ਤਾਂ ਮੈਨੂੰ ਦੋ ਲਾ ਦੇਣੀਆਂ ਨਹੀਂ, ਕਹਿੰਦਾ ਠੀਕ ਹੈ ਇਹਨੂੰ ਸਮਝਾਉਣ ਨਾਲ ਸਮਝਣਾ ਨਹੀਂ, ਇਹਨੇ ਇਹਨੂੰ ਲਾ ਹੀ ਦੇ ਦਿਓ। ਪਾਕਿਸਤਾਨ ਐਵਰਗ੍ਰੀਨ ਸੌਂਗਸ ਸਿਰਫ ਮੇਰੇ ਪ੍ਰੋਗਰਾਮ ਦੇ ਵਿੱਚ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਓਕੇ ਜੀ ਹੁਣ ਤੇਰੇ ਪੈਰਾਂ ਵਿੱਚ ਮੇਰੀ ਤਕਦੀਰ ਸੋਨੀ ਆ ਮਨ ਮਨ ਫਿਰ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਜਨਾਬ ਕੁਝ ਪੁਰਾਣੀਆਂ ਰਵਾਇਤਾਂ ਦੇ ਪੰਜਾਬ ਦੀਆਂ ਰਵਾਇਤਾਂ ਦੇ ਹਵਾਲੇ ਨਾਲ ਔਰ ਕੁਝ ਖੇਡਾਂ ਦੇ ਹਵਾਲੇ ਨਾਲ ਵੀ ਗੱਲਬਾਤ ਕਰ ਰਹੇ ਹਾਂ ਅਤੇ ਜਨਾਬ ਪੁਰਾਣੇ ਜ਼ਮਾਨੇ ਜਿਹੜੀਆਂ ਖੇਡਾਂ ਸੀ ਉਹਦੇ 'ਚ ਖਾਸ ਤੌਰ 'ਤੇ ਜਿਹੜੇ ਪੰਜਾਬ ਦੀਆਂ ਰਵਾਇਤੀ ਖੇਡਾਂ ਸੀ ਹੁਣ ਵੀ ਖੇਡੀਆਂ ਜਾਂਦੀਆਂ ਨੇ ਉਹਦੇ 'ਚ ਪੀਠੂ ਗਰਮ ਬੜੀ ਮਸ਼ਹੂਰ ਹੁੰਦੀ ਸੀ ਦਰਮਿਆਨ ਦੀ ਠੀਕਰੀਆਂ ਰੱਖ ਦਿੱਤੀਆਂ ਜਾਂਦੀਆਂ ਸੀ ਸਭ ਤੋਂ ਵੱਡੀ ਠੀਕਰੀ ਉਸ ਤੋਂ ਉੱਤੇ ਛੋਟੀ ਠੀਕਰੀ ਉਹਦੇ ਉੱਤੇ ਉਸ ਤੋਂ ਛੋਟੀ ਠੀਕਰੀ ਉਸ ਤੋਂ ਉੱਤੇ ਛੋਟੀ ਠੀਕਰੀ ਅਤੇ ਉਸ ਤੋਂ ਬਾਅਦ ਇੱਕ ਖਾਸ ਫਾਸਲੇ ਦੇ ਉੱਤੇ ਇੱਕ ਖਿਲਾੜੀ ਇੱਕ ਪਾਸੇ ਖੜਾ ਹੋ ਜਾਂਦਾ ਸੀ ਦੂਸਰਾ ਖਿਲਾੜੀ ਦੂਸਰੇ ਪਾਸੇ ਖੜਾ ਹੋ ਜਾਂਦਾ ਸੀ ਅਤੇ ਉਹਨਾਂ ਨੇ ਨਿਸ਼ਾਨਾ ਲਾਉਣਾ ਹੁੰਦਾ ਸੀ ਉਹਨਾਂ ਠੀਕਰੀਆਂ ਨੂੰ ਔਰ ਦੇ ਉਹਦੇ ਗੋਲ ਦਾਇਰਾ ਵੀ ਬਣਿਆ ਦੇਖਦੇ ਉਹਦੇ 'ਚ ਕਿੰਨੀਆਂ ਠੀਕਰੀਆਂ ਬਾਹਰ ਗਈਆਂ ਨੇ ਖੈਰ ਇਸ ਤਰ੍ਹਾਂ ਦੀ ਗੇਮ ਹੁੰਦੀ ਸੀ ਉਹਨੂੰ ਬੜੇ ਮਸ਼ਹੂਰ ਹੁੰਦੀਆਂ ਸੀ ਗੇਮਾਂ ਔਰ ਉਹਨੂੰ ਲੋਕ ਬੜੇ ਖੁਸ਼ ਹੋ ਕੇ ਇਹ ਖੇਡਦੇ ਸੀ ਉਹਦੇ ਨਾਲ ਨਾਲ ਜਨਾਬ ਆ ਜਾਓ ਮੁਹੱਲੇ ਦੇ ਵਿੱਚ ਜਿਹੜੇ ਤੰਦੂਰ ਹੁੰਦਾ ਸੀ ਤੰਦੂਰ ਦੇ ਉੱਤੇ ਰੋਟੀਆਂ ਲਵਾਉਣ ਵਾਸਤੇ ਲੋਕ ਦੁਪਹਿਰ ਵੇਲੇ ਮੌਜੂਦ ਹੁੰਦੇ ਸੀ ਖਾਸ ਤੌਰ ਦੇ ਉੱਤੇ ਗਰਮੀਆਂ ਦੇ ਮੌਸਮ ਦੇ ਵਿੱਚ ਘਰਾਂ ਦੇ ਵਿੱਚ ਤੰਦੂਰ ਘਰਾਂ ਦੇ ਵਿੱਚ ਰੋਟੀਆਂ ਜਿਹੜੀਆਂ ਨੇ ਘਰ 'ਚ ਵੀ ਤੰਦੂਰ ਹੁੰਦੇ ਸੀ ਪਿੰਡਾਂ ਥਾਵਾਂ 'ਤੇ ਬਲਕਿ ਹੁਣ ਵੀ ਹੁੰਦੇ ਨੇ ਅਤੇ ਉਹ ਸ਼ਹਿਰਾਂ ਦੇ ਵਿੱਚ ਵੀ ਲੋਕ ਜਿਹੜੇ ਨੇ ਕੋਸ਼ਿਸ਼ ਕਰਦੇ ਸੀ ਕਿ ਰੋਟੀਆਂ ਜਿਹੜੀਆਂ ਨੇ ਤੰਦੂਰ ਤੋਂ ਲਗਵਾ ਲਈਆਂ ਜਾਣ ਦੁਪਹਿਰ ਵੇਲੇ ਵੀ ਰਾਤ ਵੇਲੇ ਵੀ ਅਤੇ ਉਹ ਪੂਰੇ ਦਾ ਪੂਰੇ ਥਾਲ ਦੇ ਵਿੱਚ ਪਰਾਤ ਦੇ ਵਿੱਚ ਉਹ ਪੇੜੇ ਕਰਕੇ ਦੇ ਦਿੱਤੇ ਜਾਂਦੇ ਸੀ ਅਤੇ ਬੱਚੇ ਜਿਹੜੇ ਸੀ ਉਹ ਰੋਟੀਆਂ ਲਵਾਉਣ ਵਾਸਤੇ ਲੈ ਜਾਂਦੇ ਸੀ ਉਸਦੇ ਪੌਣਾ ਪਾ ਕੇ ਅਤੇ ਉਹਦੇ ਰੋਟੀ ਲਵਾਈ ਦੇ ਬੜੇ ਥੋੜ੍ਹੇ ਜਿਹੇ ਪੈਸੇ ਹੁੰਦੇ ਸੀ ਉਸ ਜ਼ਮਾਨੇ 'ਚ ਅਤੇ ਘਰ ਵਾਲੇ ਕੀ ਕਰਦੇ ਸੀ ਕਿ ਇੱਕ ਵੱਡਾ ਪੇੜਾ ਜਿਹੜਾ ਨਾ ਉਹਦੇ 'ਚ ਰੱਖਿਆ ਹੁੰਦਾ ਸੀ ਉਹਨੂੰ ਕਹਿੰਦੇ ਪਹਾੜਾ ਅਤੇ ਤੰਦੂਰ ਵਾਲੇ ਉਹਨੂੰ ਪਹਾੜੇ ਨੂੰ ਯਾਨੀ ਉਹ ਸਾਡੇ ਨੂੰ ਬਤੌਰ ਪਹਾੜਾ ਮਤਲਬ ਬਤੌਰ ਲਗਵਾਈ ਉਸ ਪਹਾੜੇ ਨੂੰ ਰੱਖ ਲੈਂਦੇ ਸੀ ਅਤੇ ਉਹਦੇ ਬਦਲੇ 'ਚ ਉਹ ਰੋਟੀਆਂ ਲਾ ਕੇ ਦੇ ਦਿੰਦੇ ਸੀ ਅਤੇ ਤੰਦੂਰ ਦੇ ਉੱਤੇ ਪਰਾਂਠੇ ਵੀ ਬਣਦੇ ਹੁੰਦੇ ਸੀ ਬੜੇ ਜ਼ਬਰਦਸਤ ਪਰਾਂਠੇ ਲੋਕ ਘਰੋਂ ਦੇਸੀ ਘਿਓ ਦੇ ਦਿੰਦੇ ਸੀ ਨਾਲ ਆਟਾ ਦੇ ਦਿੰਦੇ ਸੀ ਅਤੇ ਉਹ ਜਿਹੜਾ ਤੰਦੂਰ ਵਾਲਾ ਨਾ ਉਹ ਬੜੇ ਪਿਆਰੇ ਤਰੀਕੇ ਨਾਲ ਉਹਨੂੰ ਕੱਟ ਕੱਟ ਕੇ ਅਤੇ ਉਹਦੇ 'ਤੇ ਆਟੇ ਦੇ ਪੇੜੇ ਨੂੰ ਬਣਾ ਕੇ ਪੇੜੇ ਨੂੰ ਰੋਟੀ ਬਣਾ ਕੇ ਉਹਦੇ 'ਚ ਘਿਓ ਲਗਾ ਕੇ ਬੜਾ ਜ਼ਬਰਦਸਤ ਪਰਾਂਠਾ ਬਣਾ ਕੇ ਵੀ ਉਹ ਦਿੰਦੇ ਹੁੰਦੇ ਸੀ ਔਰ ਮਜ਼ੇਦਾਰੀ ਦੀ ਗੱਲ ਹੈ ਕਿ ਸਭ ਤੋਂ ਮਜ਼ੇਦਾਰੀ ਗੱਲ ਹੈ ਕਿ ਤੰਦੂਰ ਦੇ ਉੱਤੇ ਸਿਰਫ ਰੋਟੀਆਂ ਨਹੀਂ ਸੀ ਲੱਗਦੀਆਂ ਬਲਕਿ ਉੱਥੇ ਖਾਣੇ ਵੀ ਪੱਕੇ ਹੁੰਦੇ ਸੀ ਮਤਲਬ ਉਹਦੇ ਉੱਤੇ ਤੁਹਾਨੂੰ ਖਾਸ ਤੌਰ ਦੇ ਉੱਤੇ ਯਾਦ ਹੋਏਗਾ ਕਿ ਜੀ ਉਹਦੇ 'ਤੇ ਮੱਸਰਾਂ ਦੀ ਜਿਹੜੀ ਦਾਲ ਹੈ ਉਹ ਖਾਸ ਤੌਰ 'ਤੇ ਤੰਦੂਰਾਂ ਦੇ ਉੱਤੇ ਬਣਾਈ ਜਾਂਦੀ ਸੀ ਔਰ ਉਹਦੇ ਨਾਲ ਇੱਕ ਅੱਧੀ ਸਬਜ਼ੀ ਵੀ ਹੁੰਦੀ ਸੀ ਅਤੇ ਲੋਕ ਜਿਹੜੇ ਨੇ ਨਾ ਤੰਦੂਰ ਤੋਂ ਰੋਟੀ ਬਹਿ ਕੇ ਸਾਈਡ ਦੇ ਉੱਤੇ ਬਹਿ ਕੇ ਨਾ ਕੁਝ ਲੋਕ ਰੋਟੀ ਵੀ ਖਾ ਰਹੇ ਹੁੰਦੇ ਸੀ ਕਿਆ ਬਾਤ ਜਨਾਬ ਸਾਦਾ ਜ਼ਮਾਨਾ ਸੀ ਔਰ ਦੁਪਹਿਰ ਵੇਲੇ ਰੋਟੀ ਵੀ ਖਾ ਰਹੇ ਨੇ ਅਤੇ ਗਰਮ ਗਰਮ ਰੋਟੀਆਂ ਬਣ ਰਹੀਆਂ ਨੇ ਗਰਮ ਗਰਮ ਗਰਮ ਗਰਮ ਪਾਣੀ ਵਾਲੀ ਅਤੇ ਘੱਟ ਘਿਓ ਵਾਲੀ ਦਾਲ ਜਿਹੜੀ ਹੈ ਉਹ ਵੀ ਬਣ ਰਹੀ ਹੈ ਅਤੇ ਉਹਦੇ 'ਤੇ ਬਹਿ ਕੇ ਰੋਟੀ ਖਾ ਰਹੇ ਨੇ ਲੋਕ ਅੱਛਾ ਘਰਾਂ ਦੇ ਵਿੱਚ ਵੀ ਕਈ ਵਾਰੀ ਇਸ ਤਰ੍ਹਾਂ ਦੱਸੀ ਪਿੰਡਾਂ ਥਾਵਾਂ ਦੇ ਵਿੱਚ ਕਿ ਜਨਾਬ ਆਲੂ ਜਿਹੜਾ ਨਾ ਔਰ ਖਾਸ ਤੌਰ 'ਤੇ ਪਿਆਜ਼ ਦੁਪਹਿਰ ਵੇਲੇ ਪਿਆਜ਼ ਨੂੰ ਜਦੋਂ ਹਾਂਡੀ ਪੱਕ ਜਾਂਦੀ ਸੀ ਅਤੇ ਪਿਆਜ਼ ਨੂੰ ਕੋਲਿਆਂ ਦੀ ਅੱਗ ਦੇ ਵਿੱਚ ਕਿਉਂਕਿ ਜ਼ਾਹਿਰ ਉਦੋਂ ਕੋਇਲੇ ਬਣਦੇ ਸੀ ਘਰ ਦੇ ਵਿੱਚ ਬਲਦੇ ਸੀ ਲੱਕੜੀ ਬਲਦੀ ਸੀ ਉਹਦੇ ਕੋਲੇ ਬਣ ਜਾਂਦੇ ਸੀ ਉਹਦੀ ਸਵਾਹ ਬਣ ਜਾਂਦੀ ਸੀ ਉਹਨਾਂ ਕੋਲਿਆਂ ਦੇ ਸਵਾਹ ਦੇ ਚੁੱਲ੍ਹੇ ਦੇ ਵਿੱਚ ਉਹ ਪਿਆਜ਼ ਨੂੰ ਦੱਬ ਦਿੱਤਾ ਜਾਂਦਾ ਸੀ ਅਤੇ ਉਹਨੂੰ ਜਦੋਂ ਨਰਮ ਹੋ ਜਾਂਦਾ ਥੋੜ੍ਹੀ ਦੇਰ ਬਾਅਦ ਉਹਨੂੰ ਕੱਢ ਕੇ ਅਤੇ ਰੋਟੀ ਦੇ ਨਾਲ ਖਾਧਾ ਜਾਂਦਾ ਸੀ ਆਏ ਹਾਏ ਹਾਏ ਹਾਏ ਨਾਲ ਉਹਦੇ ਲੱਸੀ ਹੁੰਦੀ ਸੀ ਜਨਾਬ ਔਰ ਲੱਸੀ ਨੂੰ ਜ਼ਾਹਿਰ ਬਰਫ਼ ਵਗੈਰਾ ਦਾ ਕੋਈ ਸੀਨ ਕੋਈ ਨਹੀਂ ਅਤੇ ਲੱਸੀ ਦੇ ਵਿੱਚ ਨਮਕ ਪਾਇਆ ਜਾਂਦਾ ਸੀ ਨਮਕ ਕਿਵੇਂ ਪਾਇਆ ਜਾਂਦਾ ਸੀ ਨਮਕ ਦਾ ਇੱਕ ਡਲੀ ਹੁੰਦੀ ਸੀ ਉਹ ਡਲੀ ਜਿਹੜੀ ਹੈ ਨਾ ਨਮਕ ਦੀ ਸਾਬਤ ਨਮਕ ਦੀ ਡਲੀ ਉਹ ਲੱਸੀ ਦੇ ਜੱਗ ਦੇ 'ਚ ਪਾ ਦਿੱਤੀ ਜਾਂਦੀ ਸੀ ਗਲਾਸ ਦੇ 'ਚ ਪਾ ਦਿੱਤੀ ਜਾਂਦੀ ਸੀ ਅਤੇ ਉਹਨੂੰ ਲੋਕ ਹਿਲਾਈ ਜਾਂਦੇ ਸੀ ਨਾਲ ਨਮਕ ਮਿਕਸ ਹੁੰਦਾ ਜਾਂਦਾ ਸੀ ਨਾਲ ਉਹ ਲੱਸੀ ਪੀਂਦੇ ਜਾਂਦੇ ਸੀ ਉਹ ਪਿਆਜ਼ ਦੇ ਨਾਲ ਪਿਆਜ਼ ਨੂੰ ਫੇਂ ਕੇ ਅੱਛਾ ਪਿਆਜ਼ ਜਦੋਂ ਨਿਕਲਿਆ ਸੀ ਨਾ ਅਤੇ ਉਹਨੂੰ ਫਿਰ ਲੋਕ ਹੱਥ ਦੇ 'ਚ ਫੜ ਕੇ ਨਾ ਆਪਣੇ ਦੋਵਾਂ ਹੱਥਾਂ ਦੇ ਵਿਚਕਾਰ ਰੱਖ ਕੇ ਨਾ ਅਤੇ ਉਹਨੂੰ ਜ਼ੋਰ ਦੀ ਨੱਪਦੇ ਸੀ ਕਲਾਈ ਦੇ ਕੋਲੋਂ ਆਪਣੇ ਗੁੱਟ ਦੇ ਕੋਲੋਂ ਅਤੇ ਉਹਦੇ 'ਚੋਂ ਜਿਹੜਾ ਪਾਣੀ ਹੁੰਦਾ ਸੀ ਉਹ ਥੋੜ੍ਹਾ ਜਿਹਾ ਪਿਆਜ਼ ਦਾ ਪਾਣੀ ਨਿਕਲ ਜਾਂਦਾ ਸੀ ਅਤੇ ਉਸ ਤੋਂ ਬਾਅਦ ਉਸ ਪਿਆਜ਼ ਨੂੰ ਰੋਟੀ ਨਾਲ ਖਾਧਾ ਜਾਂਦਾ ਸੀ ਨਾਲ ਉਹਦੇ ਅਚਾਰ ਵੀ ਰੱਖ ਲੈਂਦੇ ਸੀ ਅਚਾਰ ਪਿਆਜ਼ ਅਤੇ ਤੰਦੂਰ ਦੀ ਰੋਟੀ ਅਤੇ ਨਾਲ ਲੱਸੀ ਅਤੇ ਦੁਪਹਿਰ ਦਾ ਵੇਲਾ ਅਤੇ ਟਾਲੀ ਦੀ ਛਾਂ ਉਹ ਮੌਜਾਂ ਹੋ ਜਾਂਦੀਆਂ ਸੀ ਉਹਦੇ ਨਾਲ ਨਾਲ ਗਰਮੀਆਂ ਦੇ 'ਚ ਅੰਬ ਵੀ ਹੁੰਦਾ ਸੀ ਅਤੇ ਅੰਬ ਵੀ ਨਾਲ ਪਾਣੀ 'ਚੋਂ ਕੱਢ ਕੇ ਲੋਕ ਅੰਬ ਵੀ ਖਾ ਰਹੇ ਹੁੰਦੇ ਸੀ ਅਤੇ ਜਿਹੜੀਆਂ ਰਵਾਇਤਾਂ ਨੇ ਇਹ ਰਵਾਇਤਾਂ ਹਾਲੀ ਵੀ ਤੁਸੀਂ ਦੇਖੋ ਨਾ ਅਗਰ ਤੁਸੀਂ ਰਿਮੋਟ ਏਰੀਆ 'ਚ ਜਾਓ ਦੂਰ ਦਰਾਜ ਦੇ ਪਿੰਡਾਂ ਥਾਵਾਂ ਜਾਓ ਅਤੇ ਉੱਥੇ ਹਾਲੀ ਵੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਕਿਸੇ ਹੱਦ ਤੱਕ ਚੱਲ ਰਹੀਆਂ ਨੇ ਮਗਰ ਜਿਹੜੇ ਲੋਕ ਸ਼ੌਕੀਨ ਨੇ ਉਹ ਇਹਨਾਂ ਚੀਜ਼ਾਂ ਨੂੰ ਖੁਦ ਬਣਾਉਂਦੇ ਨੇ ਔਰ ਖਾਸ ਤੌਰ 'ਤੇ ਆਪਣੇ ਟੇਸਟ ਨੂੰ ਯਾਦ ਕਰਨ ਵਾਸਤੇ ਇਹਨਾਂ ਚੀਜ਼ਾਂ ਨੂੰ ਇਸਤੇਮਾਲ ਵੀ ਕਰਦੇ ਨੇ ਉਹਦੇ ਨਾਲ ਨਾਲ ਆਲੂ ਹੁੰਦੇ ਸੀ, ਆਲੂਆਂ ਨੂੰ ਵੀ ਸਵਾਦ ਵਿੱਚ ਜਿਹੜਾ ਨਾ ਦਬਿਆ ਜਾਂਦਾ ਸੀ, ਉਸ ਤੋਂ ਬਾਅਦ ਉਹ ਆਲੂ ਬੋਇਲ ਹੋ ਜਾਂਦਾ ਸੀ ਸਵਾਦ ਵਿੱਚ, ਮਤਲਬ ਪੱਕ ਜਾਂਦਾ ਸੀ, ਅਤੇ ਉਹਨੂੰ ਕੱਟ ਕੇ ਵੀ ਲੋਕ ਬੱਚੇ ਜਿਹੜੇ ਨੇ ਉਹ ਨਮਕ ਲਗਾ ਕੇ ਖਾਂਦੇ ਹੁੰਦੇ ਸੀ। ਖੈਰ ਗੱਲਾਂ ਬਾਤਾਂ ਬੜੀਆਂ ਸੋਹਣੀਆਂ, ਬੜੀਆਂ ਪਿਆਰੀਆਂ ਪਿਆਰੀਆਂ, ਪੰਜਾਬ ਦੀਆਂ ਰਵਾਇਤੀ ਗੱਲਾਂ, ਪੁਰਾਣੀਆਂ ਗੱਲਾਂ ਅਸੀਂ ਪ੍ਰੋਗਰਾਮ ਸ਼ਾਮਿਲ ਕਰਦੇ ਹਾਂ ਤਾਂ ਕਿ ਸਾਡੇ ਸੁਣਨ ਵਾਲਿਆਂ ਨੂੰ, ਨਵੇਂ ਜਨਰੇਸ਼ਨ ਨੂੰ ਵੀ ਪਤਾ ਚੱਲੇ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਲੋਕ ਰਹਿੰਦੇ ਸਨ, ਕਿਸ ਤਰ੍ਹਾਂ ਇੱਕ ਦੂਸਰੇ ਨਾਲ ਮੁਹੱਬਤ ਕੀਤੀ ਜਾਂਦੀ ਸੀ, ਕਿਸ ਤਰ੍ਹਾਂ ਇੱਕ ਦੂਸਰੇ ਨਾਲ ਪਿਆਰ ਕੀਤਾ ਜਾਂਦਾ ਸੀ। ਅਗਰ ਕਿਸੇ ਦੇ ਘਰ ਮਹਿਮਾਨ ਆ ਜਾਂਦਾ ਸੀ ਕਿਸੇ ਦਾ, ਅਤੇ ਉਹਦੇ ਕੁਝ ਜਿਹੜੇ ਯਾਰ ਦੋਸਤ ਹੁੰਦੇ ਸੀ, ਉਹਨਾਂ ਦੇ ਜਿਹੜੇ ਰਿਸ਼ਤੇਦਾਰ ਹੁੰਦੇ ਸੀ, ਉਹ ਵੀ ਉਹਨਾਂ ਉਸ ਮਹਿਮਾਨ ਦੀ ਦਾਵਤ ਕਰਦੇ ਸੀ ਆਪਣੇ ਘਰ ਦੇ ਵਿੱਚ, ਅਕਸਰ ਬੁਲਾਉਂਦੇ ਰਹਿੰਦੇ ਸੀ, ਅੱਜ ਸ਼ਾਮ ਨੂੰ ਉੱਧਰ ਦਾਵਤ ਦੇ, ਅੱਜ ਸ਼ਾਮ ਨੂੰ ਉੱਧਰ ਦਾਵਤ ਦੇ, ਅੱਜ ਸ਼ਾਮ ਨੂੰ ਉੱਧਰ ਰੋਟੀ ਹੈ, ਸ਼ਾਮ ਨੂੰ ਉੱਧਰ ਰੋਟੀ ਹੈ, ਅਤੇ ਉਹਦੇ ਵਿੱਚ ਉਹਨੂੰ ਰੋਟੀ ਕਿਹਾ ਜਾਂਦਾ ਦਾਵਤ ਨੂੰ, ਕਿ ਅੱਜ ਦੀ ਰੋਟੀ ਸਾਡੇ ਵੱਲ ਜੇ, ਅੱਜ ਦੀ ਰੋਟੀ ਸਾਡੇ ਵੱਲ, ਦੇਸੀ ਮੁਰਗੇ ਕੋਈ ਜਾ ਰਹੇ ਹੁੰਦੇ ਸੀ, ਕਿਆ ਬਾਤ ਹੈ ਜਨਾਬ, ਸੋਹਣੇ ਵੇਲੇ, ਸੋਹਣੀਆਂ ਗੱਲਾਂ, ਸੋਹਣੇ ਲੋਕ। ਹੁਣ ਵੀ ਚੀਜ਼ਾਂ ਮੌਜੂਦ ਨੇ ਮਗਰ ਬੜੀਆਂ ਥੋੜ੍ਹੀਆਂ ਹੋ ਗਈਆਂ ਨੇ। ਸਾਨੂੰ ਚਾਹੀਦਾ ਕਿ ਇਹਨਾਂ ਰਵਾਇਤਾਂ ਨੂੰ ਲੈ ਕੇ ਚੱਲੀਏ ਤਾਂ ਕਿ ਅਸੀਂ ਅਗਾਂਹ ਵੱਧਦੇ ਰਹੀਏ ਔਰ ਰਵਾਇਤਾਂ ਨੂੰ ਜ਼ਿੰਦਾ ਵੀ ਰੱਖੀਏ, ਨਾਲ ਮਾਡਰਨ ਲਾਈਫ ਨੂੰ ਵੀ ਇੰਜੋਏ ਕਰੀਏ, ਨਾਲ ਆਪਣੀਆਂ ਰਵਾਇਤਾਂ ਨੂੰ ਵੀ ਲੈ ਕੇ ਚੱਲੀਏ। ਵਰਮਨ ਐਫ ਐਮ ਪਾਕਿਸਤਾਨ, ਤੁਹਾਡਾ ਆਪਣਾ ਫੈਮਿਲੀ ਸਟੇਸ਼ਨ। ਅਤੇ ਜਨਾਬ, ਰਵਾਇਤਾਂ ਦਾ ਜ਼ਿਕਰ ਕੀਤਾ ਅਤੇ ਵਿਆਹਾਂ ਦਾ ਜ਼ਿਕਰ ਨਾ ਹੋਵੇ ਤਾਂ ਵਿਆਹਾਂ ਦੀ ਗੱਲਾਂ ਬਾਤਾਂ ਅਸੀਂ ਆਪਣੇ ਪ੍ਰੋਗਰਾਮ 'ਚ ਅਕਸਰ ਕਰਦੇ ਰਹਿੰਦੇ ਹਾਂ ਕਿ ਜਿਹੜੇ ਵਿਆਹ ਹੁੰਦੇ ਸੀ ਉਹਦੇ 'ਚ ਟੋਲ ਢਮੱਕੇ ਵੀ ਹੁੰਦੇ ਸੀ, ਉਹਦੇ 'ਚ ਵਾਜੇ ਵੀ ਹੁੰਦੇ ਸੀ, ਅਤੇ ਵਾਜੇ ਦੇ ਨਾਲ ਬਰਾਤਾਂ ਵੀ ਹੁੰਦੀਆਂ ਸੀ, ਅਤੇ ਲਾਹੌਰੋਂ ਬਰਾਤ ਚੱਲਦੀ ਸੀ, ਅਤੇ ਪੂਰੇ ਪੰਜਾਬ ਦੇ ਵਿੱਚ ਧਮਕ ਪੈ ਜਾਂਦੀ ਸੀ।

0: listening to FM 101, a Bale Bale or Shower Shower.
1: 101 FM Pakistan ਤੋਂ ਆਪਣਾ ਫੈਮਿਲੀ ਸਟੇਸ਼ਨ ਵੇਖਦੇ ਹਾਂ ਸਾਡੇ ਲੈਣ ਦੇ ਉੱਤੇ ਕੌਣ ਮੌਜੂਦ ਨੇ। ਅਸਲਾਮੁ ਅਲੈਕਮ।
2: ਵਾਲੇਕੁਮ ਅਸਲਾਮ ਰਹਿਮਤੁਲਾਹੀ ਵਬਰਕਾਤ। ਵਸੀਮ ਭਾਈ ਕੀ ਹਾਲ ਹੈ? ਠੀਕ ਹੋ?
1: ਬਿਲਕੁਲ ਠੀਕ ਹੈ। ਸਾਡੇ ਨਾਲ ਕੌਣ ਬੋਲਦਾ ਪਿਆ ਹੈ?
2: ਅਸਦ ਅਲੀ ਬੋਲ ਰਿਹਾ ਜਨਾਬ, ਲਾਹੌਰ ਤੋਂ। ਮਾਸ਼ਾਅੱਲਾ ਜਨਾਬ, ਬੜਾ ਜ਼ਬਰਦਸਤ ਪ੍ਰੋਗਰਾਮ ਜਾ ਰਿਹਾ ਤੁਹਾਡਾ, ਕਮਾਲ ਦਾ ਪ੍ਰੋਗਰਾਮ।
1: ਅਸਦ ਅਲੀ, ਬੜੀ ਮਿਹਰਬਾਨੀ ਤੁਸੀਂ ਸਾਨੂੰ ਕਾਲ ਕੀਤੀ। ਪਹਿਲੇ ਨੰਬਰ ਤੇ ਤੁਹਾਡੀ ਕਾਲ ਪਹੁੰਚੀ ਜੇ ਲਾਈਵ ਕਾਲਾਂ ਦੇ ਵਿੱਚ। ਕੀ ਹਾਲ ਚਾਲ ਆ? ਵਧੀਆ ਮੇਰੇ ਭਰਾ ਦਾ?
2: ਮੈਨੂੰ
1: ਇਹ ਦੱਸੋ, ਪਹਿਲੇ ਦੱਸਣ ਤੋਂ ਪਹਿਲੇ ਦੱਸੋ, ਘਰੋੜੀ ਕਦੀ ਖਾਧੀ ਹੈ ਕਿ ਨਹੀਂ ਖਾਧੀ? ਘਰੋੜੀ ਨੂੰ ਹੈ ਨਾ,
2: ਬੜੀ ਮਜ਼ੇਦਾਰ ਹੁੰਦੀ। ਉਹ ਜਦੋਂ ਬਿਲਕੁਲ ਮੁੱਕ ਜਾਂਦੇ ਨੇ ਨਾ ਚੋਲ, ਘਰੋੜੀ।
1: ਆਏ ਹਾਏ ਹਾਏ। ਅੱਛਾ, ਇੱਕ ਹੁੰਦੀ ਜ਼ਰਦੇ ਦੀ ਘਰੋੜੀ ਤੇ ਇੱਕ ਹੁੰਦੀ ਜੇ ਗੁੜ ਵਾਲੇ ਚੋਲਾਂ ਦੀ ਘਰੋੜੀ।
2: ਚਟਨੀ ਕੁੱਟੀ ਦੀ ਏ, ਨਾਲ ਕੱਚੀ ਲੱਸੀ ਬਣਾਈ ਦੀ ਏ, ਨਾਲ ਬਾਬਾ ਜੀ ਚਾਰ ਰੱਖੀ ਦਾ, ਨਾਲ ਬਾਬਾ ਜੀ ਆਪਣਾ ਕਰੇਲਿਆਂ ਦਾ ਸਾਲਨ ਹੁੰਦਾ, ਨਾਲ ਤੰਦੂਰ ਦੀਆਂ ਰੋਟੀਆਂ ਹੁੰਦੀਆਂ।
1: ਮੈਨੂੰ ਇਹ ਦੱਸੋ, ਕਦੀ ਸਵਾਦ ਦੇ ਵਿੱਚ ਪਿਆਜ਼ ਦੱਬ ਕੇ ਖਾਧਾ ਜੇ ਕਿ ਨਹੀਂ ਕੱਢ ਕੇ?
2: ਕਿਰਾਇਆ
1: ਕੋਈ ਨੀ ਦਿੰਦਾ ਹੈ ਨਾ ਬੰਦਾ, ਕਿਉਂਕਿ ਮੈਂ ਇੱਧਰ ਜਾ ਰਿਹਾ, ਇੱਧਰ ਜਾ ਰਿਹਾ, ਇੱਧਰ ਜਾ ਰਿਹਾ, ਮੈਂ ਮਰੀ ਜਾ ਰਿਹਾ, ਮੈਂ ਸਵਾਦ ਜਾ ਰਿਹਾ, ਤੇ ਮੈਨੂੰ ਮੈਨੂੰ ਦੱਸੋ, ਕਹਿ ਗਿਆ ਇੱਥੋਂ ਇੰਜ ਚਲਾ ਜਾ, ਇੱਥੋਂ ਬਦਾਮੀ ਬਾਗ ਚਲਾ ਜਾ, ਉੱਥੋਂ ਬੱਸ ਲੈ ਲੈ, ਅੱਗੇ ਚਲਾ ਜਾ, ਭਿੰਡੀ ਚਲਾ ਜਾ, ਸਵਾਦ ਚਲਾ ਜਾ। ਤੇ ਉਹਨੂੰ ਕਹੇ ਯਾਰ ਪੈਸੇ ਵੀ ਦੇਣਾ ਥੋੜੇ ਜਿਹਾ, ਉਹ ਨੀ ਦੇਗਾ, ਉਹ ਨੀ ਦੇ ਜੋ ਆਪ ਚਲਾ ਜਾਏਗਾ, ਹੈ ਨਾ? ਬਿਲਕੁਲ ਸਹੀ ਗੱਲ ਏ। ਔਰ ਇਹਦਾ ਮਤਲਬ ਇਹ ਵੀ ਏ ਕਿ ਲੋਕੀ ਜਿਹੜੇ ਨੇ ਦੱਸ ਦਿੰਦੇ ਨੇ ਕਿ ਮੈਂ, ਬੰਦਾ ਕਹਿੰਦਾ ਨਾ ਕਿ ਮੇਰਾ ਦਿਲ ਕਰਦਾ ਬੜਾ ਅਮੀਰ ਹੋ ਜਾਵਾਂ, ਮੈਂ ਸੋਹਣੇ ਸੋਹਣੇ ਕੱਪੜੇ ਪਾ ਲਵਾਂ, ਮੇਰੇ ਕੋਲ ਪੈਸੇ ਆ ਜਾਏ, ਮੇਰੇ ਕੋਲ ਗੱਡੀ ਆ ਜਾਏ। ਹਰ ਬੰਦਾ ਕਹਿੰਦਾ ਹਾਂ ਯਾਰ, ਤੈਨੂੰ ਚਾਹੀਦਾ, ਤੂੰ ਗੱਡੀ ਵੀ ਲੈ ਲਵੇਂ, ਤੂੰ ਅਮੀਰ ਵੀ ਹੋ ਜਾਵੇਂ, ਤੂੰ ਵਧੀਆ ਵਧੀਆ ਕੱਪੜੇ ਵੀ ਲੈ ਲਵੇਂ। ਉਹ ਪੁੱਛੇਗਾ ਕਿਵੇਂ ਲੈ ਲਵਾਂ, ਕਹਿੰਦਾ ਜਾ ਕੇ ਪੁੱਛ ਆਪੇ ਲੋਕਾਂ ਕੋਲ, ਲੱਭ ਜਾ ਕੇ ਪਤਾ, ਮੈਨੂੰ ਕੀ ਪਤਾ ਕਿਵੇਂ ਲੱਭੇ। ਚਲੋ ਬੜੀ ਮਿਹਰਬਾਨੀ ਇਸ ਦੇ ਲਈ, ਤੁਸੀਂ ਸਾਰੇ ਪ੍ਰੋਗਰਾਮ ਦੀਆਂ ਸਾਰੀਆਂ ਗੱਲਾਂ ਦੇ ਜਵਾਬ ਦੇਸਦੇ ਨੇ। ਬਾਕੀ ਦੀਆਂ ਕਾਲਾਂ ਬੰਦ ਕਰ ਦਿੰਦੇ ਹਾਂ ਅੱਜ। ਲੱਭ ਜਾ ਕੇ ਪਤਾ, ਮੈਨੂੰ ਕੀ ਪਤਾ ਕਿਵੇਂ ਲੱਭੇ। ਚਲੋ ਬੜੀ ਮਿਹਰਬਾਨੀ ਇਸ ਦੇ ਲਈ, ਤੁਸੀਂ ਸਾਰੇ ਪ੍ਰੋਗਰਾਮ ਦੀਆਂ ਸਾਰੀਆਂ ਗੱਲਾਂ ਦੇ ਜਵਾਬ ਦੇਸਦੇ ਨੇ। ਬਾਕੀ ਦੀਆਂ

0: ਪ੍ਰੋਗਰਾਮ ਇਹਨਾਂ ਨੇ ਕਿਹਾ ਜੀ ਬੜਾ ਚੰਗਾ ਲੱਗਦਾ ਪਿਆ ਹੈ, ਅਤੇ ਨਾਲ ਹੀ ਇਹਨਾਂ ਨੇ ਸਾਨੂੰ ਕਿਹਾ ਹੈ ਕਿ ਜੀ ਸਾਰੇ ਸੁਣਨ ਵਾਲਿਆਂ ਨੂੰ ਸਲਾਮ ਵੀ ਦੇ ਦਿਓ। ਮੈਂ ਸੋਰੀ ਇਹਨਾਂ ਨੇ ਕਿਹਾ ਜੀ ਕਿ ਮੈਂ ਲੇਟ ਹੋ ਗਈ, ਕੋਈ ਗੱਲ ਨਹੀਂ, ਤੁਸੀਂ ਲੇਟ ਨਹੀਂ ਹੋਏ, ਤੁਸੀਂ ਹਾਲੇ ਅਸੀਂ ਸ਼ੁਰੂ ਹੀ ਕੀਤਾ ਪ੍ਰੋਗਰਾਮ, ਮਤਲਬ ਲਾਈਵ ਕਾਲ ਦਾ ਸਿਲਸਿਲਾ, ਅਤੇ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਾਂਗੇ ਜਦੋਂ ਤੁਸੀਂ ਸਾਨੂੰ ਕਾਲ ਕਰੋਗੇ। ਕਿੰਨੇ ਕਾਲ ਕੀਤੀ ਹੈ ਮੈਨੂੰ? ਸਾਰੇ ਕਾਲਰਾਂ ਦੇ ਮਤਲਬ ਜਦੋਂ ਕਾਲ ਕਰ ਰਿਹਾ ਕਿ ਮੇਰਾ ਸਾਰਾ ਗੁੱਸਾ ਲਾਤੀ ਜਾਂਦਾ, ਮੈਂ ਮਿੱਠਾ ਮਿੱਠਾ ਹੋ ਗਿਆ। ਮਾਸ਼ਾਅੱਲਾ
1: ਬੜਾ ਦਿਲ ਖੁਸ਼, ਮਾਸ਼ਾਅੱਲਾ ਭਾਈ ਆਇਆ ਨਾ, ਬੜਾ ਕਿਹਾ ਇਹਨੇ ਕਿਹਾ ਜਿਹੜੀ ਨਾ
0: ਸਹੂਲਤਾਂ ਮਿਲ ਜਾਂਦੀਆਂ ਨੇ ਨਾ, ਤੇ ਉਹਨੂੰ ਕਹਿੰਦੇ ਨੇ ਕਿ ਉਹ ਪਾਗਲ ਹੋ ਜਾਂਦਾ, ਉਹਨਾਂ ਚੀਜ਼ਾਂ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦਾ।
1: ਬਿਲਕੁਲ,
0: ਇਹਦਾ ਮਤਲਬ ਇਹ ਹੈ ਕਿ ਮਤਲਬ ਅਗਰ
1: ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ
0: ਹੈ। ਹਾਂ, ਇਹ ਗੱਲ ਕੀਤੀ, ਸਭ ਤੋਂ ਵਧੀਆ ਗੱਲ ਹੈ ਕੀਤੀ ਹੈ ਕਿ ਬੰਦੇ ਨੂੰ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ, ਉਹਦੇ ਚ ਰਹਿ ਕੇ ਸਾਰਾ ਕੁਝ ਕਰਨਾ ਚਾਹੀਦਾ। ਕਿਆ ਬਾਤ ਹੈ, ਕਿਆ ਬਾਤ
1: ਨਾ, ਤਡੂ ਤੇ ਜਾਂਦੇ ਹੈ ਨਾ ਬੀਬੀਆਂ ਰੋਟੀਆਂ ਲਵਾਉਣ,
0: ਹਾਂ,
1: ਤੇ ਪੇਲੇ ਘਰੋਂ ਦਾ ਇੱਕ ਘਰ ਨਾ ਘਰੋਂ ਕਰਕੇ ਲਾ ਜਾਂਦੇ, ਤੇ ਉਹ ਜਾ ਕੇ ਨਾ ਤਡੂ ਦਾਲੀ ਤੇ ਰੋਟੀਆਂ ਲਾਉਣੀਆਂ ਨਾ, ਉਹਨੇ ਗੱਲੇ ਲਾ ਲੈਣਾ, ਭੈਣ ਤੇਰੇ ਕਿੰਨੇ ਭਰਾ ਸੀ? ਕਹਿੰਦੀ ਮੇਰੇ ਚਾਰ ਭਰਾ ਸੀ ਤੇ ਇੱਕ ਡੁੱਬ ਕੇ ਮਰ ਗਿਆ, ਤੇ ਉਹ ਇੱਕ ਪੇੜਾ ਜਿਹੜਾ ਨਾ ਪਾਣੀ ਚ ਸੁੱਟ ਲੈਂਦੀ ਰੋਟੀਆਂ ਲਾਉਣ ਵਾਲੀ, ਤੇ ਕਹਿੰਦੀ ਕਿੱਥੇ ਡੁੱਬਾ ਸੀ? ਕਹਿੰਦੀ ਹੁਣੇ ਹੁਣੇ ਆ ਜਿਹੜਾ ਦੌਰਾ ਨਾ ਇਹਦੇ ਵਿੱਚ ਡੁੱਬਾ, ਤੇ ਬੜੀ ਪਛੀ ਹੋ ਜਾਂਦੀ।
0: ਅੱਛਾ, ਮਜ਼ੇਦਾਰ ਦੀ ਗੱਲ ਕਿ ਸ਼ਾਮ ਵੇਲੇ ਨਾ ਉਸ ਤੰਦੂਰ ਵਾਲੇ ਦੇ ਸਾਹਮਣੇ ਭੱਠੀ ਵਾਲੀ ਮਾਈ ਵੀ ਬੈਠੀ ਹੁੰਦੀ ਸੀ, ਹੈ ਨਾ?
1: ਹਾਂ ਬਿਲਕੁਲ, ਸਾਡੇ ਇਹ ਹੋਏ ਸੀਨ, ਸਾਡੇ ਪਿੰਡ ਝੋਲੀ ਚ
0: ਨਾਲੇ
1: ਗੱਲਾਂ ਜਿਹੜੀਆਂ
0: ਮੈਂ ਬੋਲਾਂ। ਅੱਛਾ, ਉਹ ਜਿਹੜੀਆਂ ਤੀਲੇ ਹੁੰਦੇ ਸੀ, ਤੀਲੇ ਬੋਗਰ ਦੇ ਤੀਲੇ, ਉਹਦੇ ਨਾਲ ਉਹਨੂੰ ਭੁੰਨਦੇ ਸੀ ਦਾਣਿਆਂ ਨੂੰ, ਤੇ ਉਸ ਤੋਂ ਬਾਅਦ ਇੱਕ ਮਿੱਟੀ ਦਾ ਗੜਵਾ ਜਿਹਾ ਹੁੰਦਾ ਸੀ, ਠੀਕ ਹੈ, ਉਹਨੂੰ ਉਹਦੇ ਤੇ ਫੇਰਦੀ ਸੀ, ਤੇ ਉਹਦੇ ਛਿੱਲਗੇ ਲੈਦਾ ਹੋ ਜਾਂਦੇ ਸੀ ਚਨੇ ਦੇ, ਔਰ ਦਾਣੇ ਲੈਦਾ ਹੋ ਜਾਂਦੇ ਸੀ, ਹੈ ਨਾ? ਕਿਆ ਬਾਤ, ਨਮਕ ਨੀ ਸੀ ਹੁੰਦਾ, ਉਹ ਰੇਤ ਚ ਭੁੰਨਦੀ ਸੀ, ਨਮਕ ਚ ਨੀ ਸੀ ਭੁੰਨਦੀ, ਹੈ ਨਾ? ਗੱਲਾਂ ਬਾਤਾਂ ਅਸੀਂ ਪੁਰਾਣੀਆਂ ਯਾਦਾਂ ਵੀ ਤਾਜ਼ਾ ਕਰਦੇ ਪਏ ਹਾਂ, ਨਵੇਂ ਲੋਕਾਂ ਨੂੰ ਦੱਸਦੇ ਵੀ ਪਏ ਹਾਂ ਕਿ ਜਨਾਬ ਕਿ ਜ਼ਰੂਰੀ ਨਹੀਂ ਕਿ ਤੁਸੀਂ ਰੇਹੜੀ ਦੇ ਉੱਤੋਂ ਭੁੰਨੇ ਹੋਏ ਜਿਹੜੇ ਨੇ ਚਨੇ ਲਵੋ ਜਾਂ ਦਾਣੇ ਲਵੋ, ਪੁਰਾਣੇ ਜ਼ਮਾਨੇ ਤੋਂ ਇਹ ਚੱਲਦੀਆਂ ਆ ਰਹੀਆਂ ਨੇ ਚੀਜ਼ਾਂ। ਉਦੋਂ ਇੱਕ ਹੁੰਦੇ ਸੀ ਆਬੂ ਦਾਣੇ, ਦੱਸੋ ਕਿਹੜੇ ਹੁੰਦੇ ਸੀ, ਉਹ ਪੁੱਛਦੇ ਆ ਕਿਹੜੇ ਕਿੰਨੇ ਕਿੰਨੇ ਦਾਣੇ ਖਾਧੇ ਹੋਏ ਨੇ, ਔਰ ਸਾਨੂੰ ਆਬੂ ਦਾਣਿਆਂ ਦੇ ਬਾਰੇ ਵੀ ਜ਼ਰੂਰ ਦੱਸਣਾ। ਹੈਲੋ, ਜੀ ਬਿਲਕੁਲ ਠੀਕ ਹੈ, ਕੌਣ ਬੋਲ ਰਿਹਾ ਜੀ? ਮੁਹੰਮਦ ਅਰਸ਼ਦ ਸ਼ਾਹ ਤੰਦਰੁਸਤੀ ਦੇਣ, ਲੰਬੀ ਜ਼ਿੰਦਗੀ ਦੇਣ, ਖੁਸ਼ੀਆਂ ਦੇਣ।
2: ਠੀਕ
0: ਹੋ ਗਿਆ, ਠੀਕ ਹੋ ਗਿਆ। ਬੜੀ ਮਿਹਰਬਾਨੀ, ਅੱਲਾ
2: ਦੱਸੋ
0: ਕਿਹੜਾ ਗਾਣਾ ਜੇ?
2: ਨੂਰ ਜਹਾਂ ਮਸਕੂਰਾ ਗਾਏ, ਆਹੋ ਆਹੋ।
0: ਕਿਹੜਾ ਗਾਣਾ ਮੈਨੂੰ ਗਾ ਕੇ ਸੁਣਾਓ।
2: ਲੱਖ
0: ਤਰਲੇ ਕਰ ਲਿਆ ਮੁੰਡਿਆ ਮੈਂ ਪਿਆਰ ਨਹੀਂ ਓ ਕਰਨਾ, ਲੱਖ ਤਰਲੇ ਕਰ ਲੈ ਮੁੰਡਿਆ ਮੈਂ ਪਿਆਰ ਨਹੀਂ ਕਰਨਾ, ਆਹੋ ਆਹੋ, ਇਹ ਵਾਲਾ
2: ਅੱਜ ਅੱਜ ਅੱਜ
0: ਚਲੋ ਠੀਕ।

ਲੋ ਜੀ ਲੱਖ ਤਰਲੇ ਕਰ ਲਿਆ ਮੁੰਡਿਆ ਮੈਂ ਪਿਆਰ ਨਹੀਂ ਉਹ ਕਰਨਾ ਤੁਹਾਡੀ ਪਸੰਦ ਤੇ ਗਾਣਾ ਸੀ ਮੁਹੰਮਦ ਅਰਸ਼ਦ ਲਾ ਦਿੱਤਾ ਜੇ ਯਕੀਨਨ ਤੁਹਾਨੂੰ ਬੜਾ ਪਸੰਦ ਆਏਗਾ ਤੁਹਾਡੀ ਪਸੰਦ ਅਸੀਂ ਉਸੇ ਵੇਲੇ ਪੂਰੀ ਕਰ ਦਿੱਤੀ ਹੈ।

0: ਆਹੂ ਦੇਖਦੀ ਹੈ ਜੀ ਕੌਣ ਹੈ। ਹੈਲੋ ਵਾਲੇਕੁਮ ਸਲਾਮ ਸ਼ਮੀਮ ਜੀ, ਕੀ ਹਾਲ ਚਾਲ ਆ? ਵਧੀਆ
1: ਜੀ, ਬਹੁਤ ਅੱਛਾ ਅਲਹਮਦੁਲਿਲਾ, ਮੈਂ ਬਿਲਕੁਲ ਠੀਕ ਠਾਕ ਹਾਂ। ਵਸੀਮ ਸਾਹਿਬ ਤੁਸੀਂ ਕਿਵੇਂ ਹੋ
0: ਜੀ? ਸ਼ੁਕਰ ਅੱਲਾ ਦਾ, ਬਿਲਕੁਲ ਠੀਕ ਠਾਕ, ਤੁਹਾਡੀਆਂ ਦੁਆਵਾਂ।
1: ਹਾਂ ਜੀ, ਮੇਰੀਆਂ ਤੇ ਦੁਆਵਾਂ ਨਾਲ ਨਾਲ। ਵਸੀਮ ਸਾਹਿਬ ਯਕੀਨ ਕਰੋ, ਇੰਨਾ ਮਜ਼ਾ ਆ ਰਿਹਾ ਸ਼ੋਅ ਸੁਣਨ ਦਾ, ਬਹੁਤ ਮਜ਼ਾ ਆ ਰਿਹਾ ਸ਼ੋਅ ਸੁਣਨ ਦਾ।
0: ਅੱਛਾ, ਚਲੋ ਬਹੁਤ ਸ਼ੁਕਰੀਆ।
1: ਗੱਲਾਂ ਦਾ ਹਾਸਾ ਵੀ ਆਉਂਦਾ ਗੱਲਾਂ ਦਾ।
0: ਗੱਲਾਂ ਬਾਤਾਂ ਦੇਖ ਲੋ, ਮੈਂ ਰਿਸਰਚ ਕਰਦਾ ਰਹਿੰਦਾ, ਮੈਂ ਆ ਕੇ ਤੁਹਾਡਾ ਸ਼ੇਅਰ ਕਰਦਾ ਰਹਿੰਦਾ।
1: ਨਹੀਂ, ਇਹ ਪਿੰਡਾਂ ਦੀ ਤੇ ਕੁਝ ਹੁੰਦਾ ਹੈ ਤੇ ਸ਼ਹਿਰਾਂ ਦੀ ਤੇ ਚੀਜ਼ਾਂ ਨਹੀਂ
0: ਹੁੰਦੀਆਂ। ਵੇ ਲੋ, ਪਿੰਡਾਂ ਦੀਆਂ ਚੀਜ਼ਾਂ, ਸ਼ਹਿਰਾਂ ਦੀਆਂ ਚੀਜ਼ਾਂ, ਸਾਰੀਆਂ ਮਿਕਸ ਕਰ ਦਿੱਤੀਆਂ ਨੇ ਆਪਣੇ ਸੁਣਨ ਵਾਲਿਆਂ ਵਾਸਤੇ।
1: ਬਿਲਕੁਲ ਬਿਲਕੁਲ, ਇਸ ਤਰ੍ਹਾਂ ਹੀ ਹੈ ਸਰ। ਤਾਂ ਪਹਿਲੀਆਂ ਤੇ ਸਾਰਾ ਕੁਝ ਦੱਸ ਗਏ ਨੇ ਭਾਈ, ਉਹ ਪਹਿਲੇ ਤੋਂ।
0: ਮਗਰ ਫੇਰ ਵੀ ਤੁਸੀਂ ਕੁਝ ਰੋਸ਼ਨੀ ਪਾਓ ਕਿ ਕੁੱਕੜ ਖੇ ਉਡਾਈ ਤੇ ਆਪਣੇ ਸਿਰ ਚ ਪਾਈ, ਕੀ ਮਤਲਬ ਹੈ? ਉਡਣਾ ਚਾਹੇ ਤੇ ਥੋੜਾ ਜਿਹਾ ਉਡਾਰੀ ਮਾਰ ਲੈਂਦਾ, ਤੇ ਕੁੱਕੜ ਜਿਹੜਾ ਨਾ, ਇਹ ਜਦੋਂ ਮਿੱਟੀ ਖਿਲਰੀ ਹੋਵੇ ਨਾ, ਤੇ ਇਹ ਉਹਦੇ ਚ ਨਾ ਪਾਰੇ ਲਾਉਂਦਾ ਜ਼ੋਰ ਜ਼ੋਰ ਦੀ, ਤਾਂ ਕਿ ਨਾ ਵਿੱਚੋਂ ਮੈਨੂੰ ਖਾਣ ਵਾਸਤੇ ਕੁਛ ਲੱਭੇ। ਠੀਕ ਹੈ ਨਾ? ਜਦੋਂ ਪਾਰੇ ਲਾਉਂਦੇ ਨਾ, ਤੇ ਮਿੱਟੀ ਉੱਡਦੀ ਤੇ ਕੁੱਕੜ ਦੇ ਸਿਰ ਦੇ ਵਿੱਚ ਹੀ ਪੈਂਦੀ ਆ ਕੇ।
1: ਲਾਡੋ ਫਿਲਮ ਦਾ ਹੀ ਹੈ।

0: ते खाके हाय हाय हाय क्या बात है क्या बात है ए ए डंग जड़े ना प्यार दे कुकर ने लगदा मारे ਉਹਨੇ ਕਿਹਾ ਮੈਂ ਖੇਰ ਨਹੀਂ ਉਡਾਣੀ ਮੈਂ ਡਾਕੀ ਮਾਰਦਾ ਸਿੱਧਾ ਇਹ ਸੱਪ ਨੂੰ ਆ ਕੁੱਕੜੇਗਾ ਸੀ ਇਹ ਵਿੱਚੋਂ ਕਦੀ ਸੱਪ ਵੱਜ ਜਾਂਦਾ ਕਦੀ ਕੁੱਕੜ ਵੱਜ ਜਾਂਦਾ ਸੀ ਇਹ ਹੋਰਰ ਕੁੱਕੜ ਹੈ ਹੋਰਰ ਕੁੱਕੜ
1: ਆਸਟ੍ਰੇਲੀਅਨ ਤੋਤੇ ਰੱਖੇ ਜਾਂ ਰਸੀਲ ਸਾਹਿਬ ਬੜੇ ਪਰਿੰਦੇ ਰੱਖੇ
0: ਜਦੋਂ ਮੈਨੂੰ ਰਾਤ ਨੂੰ ਭੁੱਖ ਲੱਗਦੀ ਨਾ ਮੈਂ ਇੱਕ ਆਸਟ੍ਰੇਲੀਅਨ ਤੋਤਾ ਕੱਢ ਕੇ ਖਾ ਲੈਂਦੀ ਆ ਸ਼ਮੀਮ ਜੀ ਬੜੀ ਮਿਹਰਬਾਨੀ ਅੱਲਾਹ ਹਾਫਿਜ਼
1: ਅੱਲਾਹ ਵਾਲੇਕੁਮ
0: ਸਲਾਮ ਅੱਲਾਹ ਹਾਫਿਜ਼ ਓਕੇ ਜੀ ਕਹਿੰਦੀ ਜੀ ਆਸਟ੍ਰੇਲੀਅਨ ਤੋਤੇ ਪਾਲੇ ਨੇ ਮੈਂ ਜਦੋਂ ਰਾਤ ਨੂੰ ਭੁੱਖ ਲੱਗੇ ਇੱਕ ਅੱਧਾ ਆਸਟ੍ਰੇਲੀਅਨ ਤੋਤਾ ਮੈਂ ਖਾ ਲੈਂਦੀ ਆਪੇ ਹੀ ਐਵੇਂ ਕਿਉਂ ਗਿਆ ਮੈਨੂੰ ਲੱਗਾ ਸੀ ਸ਼ਮੀਮ ਜੀ ਕੁਛ ਇਸ ਤਰ੍ਹਾਂ ਹੀ ਬੋਲਦੀ ਆ ਭਈਆ ਨੇ ਓਕੇ ਜਨਾਬ 101 FM ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਅਤੇ ਜਨਾਬ ਤੁਹਾਡੀਆਂ ਲਾਈਵ ਕਾਲਸ ਪ੍ਰੋਗਰਾਮ ਸ਼ਾਮਿਲ ਨੇ ਟੈਲੀਫੋਨ ਨੰਬਰ ਹੈਗਾ ਜੀ 0402-111-0001-001 ਕਿੰਨੇ ਕਾਲ ਕੀਤੀ ਹੈ ਮੈਨੂੰ
2: ਅਸਲਾਮ ਵਾਲੇਕੁਮ
0: ਵਾਲੇਕੁਮ ਸਲਾਮ ਕੀ ਹਾਲ ਚਾਲ ਆ ਵਧੀਆ ਗਰਮੀ ਬੜੀ ਜ਼ਿਆਦਾ ਹੋ ਗਈ ਆ ਠੀਕ ਹੈ ਨਾ ਅਖਤਰ ਰਾਜਪੂਤ ਬਹੁਤ ਗਰਮੀ ਹੋ ਗਈ
2: ਜਦ ਪੱਕਾ ਸੀ ਤੇ ਮੁੱਕ ਗਿਆ ਮੈਂ ਉਹ ਦੇਖ ਕੇ ਜੁੜ ਗਿਆ ਤੇ ਇੰਨਾ ਸਵਾਦ ਆਇਆ ਮੈਨੂੰ ਥੱਲੇ ਪੁੱਟ ਪੁੱਟ ਜਿਹੜੇ ਖਾ ਗਏ ਉਹ ਮੁੜ ਕੇ ਆ ਗਏ ਮੇਰੇ ਕੋਲ ਆ ਗਏ ਚੰਬੜ ਗਏ ਉਹਨੂੰ ਚਲੋ ਕੜਾਵਾ ਤੁਸੀਂ ਦੱਸਦੇ ਜੇ ਬੜਾ ਮਜ਼ਾ ਆਉਂਦਾ
0: ਕਰੋੜੀ ਨੂੰ ਕਰੋੜੀ ਨੂੰ ਮੇਰੀ ਗੱਲ ਤਾਂ ਸੁਣੋ ਨਾ ਮੈਂ ਕੀ ਕਰਦਾ ਕਹਿੰਦਾ ਪਿਆ ਮੈਂ ਕਹਿ ਰਿਹਾ ਕਿ ਜਿਹੜੀ ਦੁੱਧ ਵਾਲੀਆਂ ਕੜਾਹੀਆਂ ਹੁੰਦੀਆਂ ਨੇ ਗਰਮ ਦੁੱਧ ਮਿਲਦਾ ਉਹਦੀ ਵੀ ਕਰੋੜੀ ਖਾਣ ਵਾਲੀ ਹੁੰਦੀ ਹੈ ਨਾ ਚਲੋ ਬੜੀ ਮਿਹਰਬਾਨੀ ਅਖਤਰ ਰਾਜਪੂਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ
2: ਗੀਤ ਸੁਣਾ ਦੇ ਮੈਂ ਲੜ ਪੰਜਾਬ ਦੇ ਮੈਂ ਗੱਭਰੂ ਪਾਕਿਸਤਾਨ ਦਾ ਫਿਲਮ ਦਾ ਨਾਂ ਯਾਰ ਦੇਸ ਪੰਜਾਬ ਦੀ ਆਵਾਜ਼ ਜ਼ਰੂਰ ਜਾਣੀ
0: ਕਿਹੜਾ ਗਾਣਾ
2: ਮੈਂ ਲੜ ਪੰਜਾਬ ਦੇ ਮੈਂ ਗੱਭਰੂ ਪਾਕਿਸਤਾਨ
0: ਐਵੇਂ ਪਿਛਲੀ ਵਾਰੀ ਲਾਇਆ ਤਾਂ ਅਸੀਂ ਸੁਣਿਆ
2: ਨਹੀਂ ਲਾਇਆ ਤੁਸੀਂ
0: ਮੈਂ ਲਾਇਆ ਸੀ ਭਾਜੀ ਤੁਸੀਂ ਸੁਣਿਆ ਨਹੀਂ
2: ਮਸੂਦ ਰਾਣਾ ਦੀ ਬਰਸੀ ਦੀ ਸੁਣਾ ਦੋ ਉੱਚੀ ਲੰਬੀ ਕੁਈ ਦੀ ਮਟਿਆਰ ਮਿਲੇ ਹੋਰ ਨਾ ਮੰਗਾ ਤੇਰਾ ਪਿਆਰ ਮਿਲੇ
0: ਅੱਛਾ ਚਲੋ ਗਾ ਕੇ ਸੁਣਾ ਨਾ ਫਿਰ
2: ਉਹ ਬਹੁਤ ਮਿਹਰਬਾਨੀ ਵਸੀਲ ਸਾਹਿਬ
0: ਓਕੇ ਅੱਲਾ ਹਾਫਿਜ਼ ਓਕੇ ਜੀ ਅਖਤਰ ਰਾਜਪੂਤ ਸੁਣਾਉਣ ਸੁਣਾਉਣ ਦੇ ਚੱਕੇ 'ਚ ਘੱਟ ਵੱਧ ਹੀ ਪੈਂਦਾ ਬਿਲਕੁਲ ਠੀਕ ਹੋ ਗਿਆ ਜਨਾਬ ਅਤੇ ਤੁਹਾਡੇ ਵਾਸਤੇ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਜਨਾਬ ਇਹ ਖੂਬਸੂਰਤ ਜਿਹਾ ਗੀਤ ਅਤੇ ਉਹਦੇ ਨਾਲ ਨਾਲ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਅਤੇ ਸੁਣਦੇ ਰਹੋ 101 FM ਪਾਕਿਸਤਾਨ ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ

0: ਖੜਾਕ ਤੇ ਖੜਾਕ ਦਿਲ ਕਰੇਗਾ ਖੜਾਕ ਆ ਕਿਨੇ ਖੜਾਕ ਕੀਤਾ ਇਧਰ
1: ਉਹ ਮਾੜਾ ਬੰਦਾ ਸਾਹਿਬ ਜੀ ਮੈਂ ਮਾੜਾ ਬੰਦਾ ਵਾ
0: ਕਿਨੇ ਕਾਲ ਕੀਤੀ ਮੈਨੂੰ
1: ਇੰਨੇ ਗੁੱਸੇ ਨਾਲ ਗੱਲ ਨਾ ਕਰੋ ਹਰਮੁਗਲ ਨੇ ਗੱਲ ਕੀਤੀ
0: ਹਰਮੁਗਲ ਮੇਰਾ ਭਰਾ ਕੀ ਹਾਲ ਠੀਕ ਠਾਕ
1: ਔਰ ਬਾਬਾ ਜੀ ਠੀਕ ਹੋ ਖਰੀਏ ਤੇ
0: ਸ਼ੁਕਰ ਅੱਲਾ ਦਾ ਠੀਕ ਠਾਕ ਛੋਟੀ ਜੀ ਨਹਿਰ ਵੀ ਆਦੀ ਹੁੰਦੀ ਸੀ ਸੂਆ ਜਿਹਨੂੰ ਕਹਿੰਦੇ ਨੇ ਉਹਦੇ ਉੱਤੇ ਨਾ ਇੱਕ ਲੱਕੜੀ ਦਾ ਦਰਖਤ ਪਿਆ ਹੁੰਦਾ ਸੀ ਦਰਖਤ ਦਾ ਤਨਾ ਹੁੰਦਾ ਸੀ ਮਤਲਬ ਆਮ ਤੌਰ ਤੇ ਤੁਸੀਂ ਕਿਸੇ ਵੀ ਪਿੰਡ ਥਾਂ ਤੇ ਹੁਣ ਵੀ ਜਾਓ ਤੇ ਤੁਹਾਨੂੰ ਕਿਤੇ ਨਾ ਕਿਤੇ ਛੋਟੇ ਜਿਹੇ ਸੂਏ ਦੇ ਉੱਤੇ ਉਹਨੂੰ ਕ੍ਰੋਸ ਕਰਨ ਵਾਸਤੇ ਨਾ ਉਹਦੇ ਉੱਤੇ ਦਰਖਤ ਦਾ ਤਨਾ ਰੱਖਿਆ ਜਾਂਦਾ ਜਦੋਂ ਬੱਚੇ ਹੁੰਦੇ ਨੇ ਨਾ ਬੱਚਿਆਂ ਕੋਲੋਂ ਲੰਘਦਾ ਨੀ ਮੇਰੇ ਕੋਲੋਂ ਕਦੀ ਨੀ ਸੀ ਪਾਰ ਹੋਇਆ ਛਾਲ ਮਾਰ ਕੇ ਕ੍ਰੋਸ ਕਰ ਲੈਂਦੇ ਸੀ ਹੈ ਨਾ
1: ਦੂਸਰੀ ਗੱਲ ਇਹ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਸਵਾਹ ਦੀ ਸਵਾਹ ਦੇ ਵਿੱਚ ਸਿਰਫ ਆਲੂ ਤੇ ਪਿਆਜ਼ ਨਹੀਂ ਸਨ ਹੁੰਦੇ ਸੰਘਾੜੇ ਵੀ ਸਨ
0: ਸੰਘਾੜੇ ਵੀ
1: ਸ਼ੱਕਰਕੰਦੀ
0: ਸ਼ੱਕਰਕੰਦੀ ਮੈਨੂੰ ਯਾਦ ਬਿਲਕੁਲ ਯਾਦ
1: ਛੋਲੀਆ
0: ਹਾਂ ਛੋਲੀਏ ਨੂੰ ਭੁੰਨਿਆ ਜਾਂਦਾ ਸੀ ਮੈਂ ਉਹ ਛੋਲੀਏ ਨੂੰ ਦੇਗਚੀ ਜਾਂ ਕੜਾਈ ਦੇ ਵਿੱਚ
1: ਤੇ ਦੂਸਰਾ ਉਹ ਸਿੱਟਾ
0: ਸਿੱਟਾ ਹਾਂ ਬਿਲਕੁਲ ਠੀਕ ਹੈ ਇਹ ਤੁਸੀਂ ਤੁਹਾਡੀ ਕੋਈ ਦੁਕਾਨ ਤਾਂ ਨਹੀਂ ਹੈਗੀ ਇਹ ਛੋਲੀਏ ਦੀ ਸਿੱਟਿਆਂ ਦੀ ਇਹ ਸ਼ੱਕਰਕੰਦੀ ਦੀ ਇਹ ਸ਼ੱਕਰਕੰਦੀ 2 ਰੁਪਏ ਕਿਲੋ 100 ਰੁਪਏ ਕਿਲੋ ਸ਼ੱਕਰਕੰਦੀ ਇਹ ਪੁੱਟੇ ਵੀ ਹੈਗੇ ਨੇ ਬਾਜੀ ਛਲੀਆਂ ਵੀ ਲੈ ਲਓ ਬਾਜੀ ਛਲੀਆਂ ਹੀ ਉਸਮਾਨ ਮੁਗਲ ਲੱਗਦਾ ਕੋਈ ਕਿਤੇ ਨਾ ਕਿਤੇ ਦੁਕਾਨ ਪਾਈ ਆ ਫਰੀ ਹੈ ਨਾ
1: ਨਹੀਂ ਨਹੀਂ ਨਹੀਂ ਇਸ ਤਰ੍ਹਾਂ ਕੋਈ ਸੀ ਨਹੀਂ ਇਹ ਸਾਰਾ ਮਸ਼ੀਨ ਭਈ ਇਹ ਸਾਰਾ ਜਿਹੜਾ ਮਾਹੌਲ ਹੈ ਨਾ ਅਸੀਂ ਅਲਹਮਦੁਲਿਲਾ ਆਪਣੀ ਅੱਖਾਂ ਦੇ ਨਾਲ ਔਰ ਆਪਣੇ ਹੱਥਾਂ ਦੇ ਨਾਲ ਵੇਖਿਆ
0: ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ
1: ਤੇ ਉਹ ਜਦੋਂ ਦਾਣੇ ਭੁੰਨੀ ਦੇ ਹਨ ਦਾਤਰੀ ਦਾ ਇੱਥੇ ਸਾਡੇ ਕੋਲ ਹੁੰਦਾ ਇੱਕ ਬਾਬਾ ਉਹਨੂੰ ਕਹਿੰਦੇ ਹਨ ਬਾਬਾ ਭੁੰਨੀ
0: ਅੱਛਾ
1: ਉਹ ਜਦੋਂ ਉਹਦੇ ਕੋਲ ਗਾਹਕ ਆ ਜਾਣਾ ਦਾਣੇ ਲੈ ਕੇ ਉਹਨੂੰ ਕਹਿੰਦੇ ਨੇ ਬਾਬਾ ਭੁੰਨੀ ਉਹ ਗਾਹਕ ਉੱਥੇ ਵੀ ਉਧਰ ਦਾ ਬਾਬਾ ਪੂਰੇ ਪਿੰਡ ਦਾ ਚੱਕਰ ਲਾ ਰਿਹਾ ਸਾਡੇ ਮਗਰ ਦੌੜ ਲਾ ਰਿਹਾ ਬਾਬਾ
0: ਪਿੱਤਲ ਦਾ ਕਮੰਡਲ ਲੈ ਕੇ ਦੁੱਧ ਲਹਿਰਾਰਾ ਦੁੱਧ ਚੋ ਆ ਰਹੇ ਆ ਆਪਣੇ ਸਾਹਮਣੇ ਦੁੱਧ ਜਦੋਂ ਉਹਨੇ ਲੈ ਲਿਆ ਨਾ ਤੇ ਬੱਚਿਆਂ ਨੇ ਕਿਸੇ ਨੇ ਕਹਿ ਦੇਣਾ ਉਹ ਮਿੱਠੇ ਚੌਲ ਉਹ ਦੁੱਧ ਵੀ ਥੱਲੇ ਰੋੜ ਦੇਣਾ ਉਹਨੇ ਕਮੰਡਲ ਵੀ ਪਿੱਛੇ ਮਾਰ ਦੇਣਾ ਤੇ ਦੌੜ ਲਾ ਦੇਣੀ
1: ਬਹਰਹਾਲ ਵਧੀਆ ਯਾਦਾਂ ਤੇ ਮਾਸ਼ਾਅੱਲਾ ਸ਼ੋਅ ਹਮੇਸ਼ਾ ਹੀ ਬੜਾ ਵਧੀਆ ਤੇ ਸੋਹਣਾ ਤੇ ਬਾਕੀ ਅਨੀਲਾ ਜੀ ਨੂੰ ਫਰੀ ਜੀ ਨੂੰ ਸਾਹਿਦ ਨੂੰ ਬਾਕੀ ਸਾਰਿਆਂ ਨੂੰ ਅਸਲਾਮ ਵਾਲੇਕੁਮ ਪਾਕਿਸਤਾਨ ਜ਼ਿੰਦਾਬਾਦ
0: ਬਹੁਤ ਸ਼ੁਕਰੀਆ ਅੱਲਾ ਹਾਫਿਜ਼ ਵਨ ਵਨ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਅਤੇ ਜਿਹੜਾ ਨਾਲ ਨਾਲ ਤੁਹਾਡੇ ਪਸੰਦ ਦੇ ਗਾਣੇ ਵੀ ਸ਼ਾਮਿਲ ਕਰ ਰਹੇ ਹਾਂ 2:26 ਹੋ ਗਏ 2:30 ਅਸੀਂ ਇੱਕ ਕਮਰਸ਼ੀਅਲ ਪ੍ਰੋਗਰਾਮ ਸ਼ਾਮਿਲ ਕਰਾਂਗੇ ਅਤੇ 2:45 ਫਿਰ ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰਾਂਗੇ ਪੰਜਾਬ ਦੀਆਂ ਪੁਰਾਣੀਆਂ ਗੱਲਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਖਾਣ ਪੀਣ ਨੂੰ ਯਾਦ ਕਰ ਰਹੇ ਹਾਂ ਖਾਣ ਨੂੰ ਯਾਦ ਕਰ ਰਹੇ ਹਾਂ ਰਹਿਣ ਸਹਿਣ ਨੂੰ ਯਾਦ ਕਰ ਰਹੇ ਹਾਂ ਪੁਰਾਣੀਆਂ ਰਵਾਇਤਾਂ ਨੂੰ ਯਾਦ ਕਰ ਰਹੇ ਹਾਂ ਜਿਹੜੀਆਂ ਕਿ ਲੋਕ ਭੁੱਲ ਭੁਲਾ ਚੁੱਕੇ ਨੇ

ਮਾਸਟਰ ਨੇ ਸਾਡੇ ਪ੍ਰੋਗਰਾਮ 'ਚ ਮੈਸੇਜ ਕੀਤਾ, ਗੁੱਡ ਸ਼ੋ, ਬੜੀ ਮਿਹਰਬਾਨੀ। ਅਮਜਾਦ ਅਲੀ ਸ਼ਰਕਪੁਰ ਸ਼ਰੀਫ ਤੋਂ ਬੜੀ ਮਿਹਰਬਾਨੀ ਜਨਾਬ। ਉਸਮਾਨ ਅਲੀ, ਗ੍ਰੇਟ ਵਸੀਮ ਸਾਹਿਬ, ਅਸਲਾਮ ਔਰ ਉਲਫਤ ਕਬੂਲ ਕਰੋ। ਮੈਂ ਫੈਸਲਾਬਾਦ ਤੋਂ ਬੋਲਦਾ ਪਿਆ ਹੈਗਾ, ਬੜੀ ਸ਼ਦੀਦ ਭੁੱਖ ਬੁਖਰ ਹੈ ਮੁਝੇ, ਫਿਰ ਵੀ ਸੁਣ ਰਹਾ ਹੂੰ। ਬੁਖਾਰ, ਬੁਖਰ ਨਹੀਂ, ਬੁਖਾਰ, ਬੜਾ ਸ਼ਦੀਦ ਬੁਖਾਰ ਹੈ, ਫਿਰ ਵੀ ਸੁਣ ਰਹਾ ਹੂੰ। ਦੁਆ ਕਰਦੇ ਹਾਂ ਕਿ ਮੇਰੇ ਲਈ ਅੱਲਾਹ ਤਾਲਾ ਆਪਕੋ ਸਿਹਤ ਤੰਦਰੁਸਤੀ ਦੇ। ਉਸਮਾਨ ਲਈ ਆਪਣੇ ਬੁਖਾਰ ਦਾ ਖਿਆਲ ਕਰੋ, ਮੱਛਰ ਮੁੱਛਰ ਵੜ ਗਿਆ ਹੋਣਾ ਤੁਹਾਨੂੰ, ਹੈ ਧਿਆਨ ਰੱਖੋ ਆਪਣਾ। ਮੈਮ ਨਈਮ ਟੇਲਰ, ਪ੍ਰੋਗਰਾਮ ਬੈਸਟ ਪ੍ਰੋਗਰਾਮ ਹੈ ਮੇਜਾਜ਼ ਅਲੀ, ਵੈਲਕਮ ਟੂ ਦਾ, ਖੁਸ਼ ਆਮਦੀਦ, ਬੜੀ ਮਿਹਰਬਾਨੀ। ਅਹਮਦੁੱਲਾ ਮਾਲਾ ਖੇਲ ਫਰੋਮ ਲਾਹੌਰ, ਵੈਲਕਮ ਉਸਮਾਨ ਅਲੀ, ਐਮ ਸ਼ਹਿਜ਼ਾਦ, ਅਨੀਲਾ ਜੀ, ਸ਼ਮੀਮ ਜੀ, ਅਬਦੁਲ ਹਮੀਦ ਕੋ ਮੇਰਾ ਸਲਾਮ। ਓਕੇ ਜੀ, ਫੈਸਲਾਬਾਦ ਆਉਣੇ ਕਾ ਪ੍ਰੋਗਰਾਮ ਬਣਾਓ ਕਦੀ, ਬਿਲਕੁਲ ਬਣਾਓਗੇ ਜਨਾਬ। ਮੁਹੰਮਦ ਤਾਰਕ ਨੇ ਸਲਾਮ ਕਰ ਲਿਆ, ਐਮ ਨਈਮ ਟੇਲਰ ਨੇ ਬੈਸਟ ਆਰਜੇ ਕੀਆ, ਐਮ ਜਾਦਰ ਨੇ ਸਲਾਮ ਕਰ ਲਿਆ, ਅਬਦੁੱਲਾ ਮਾਲਾ ਖੇਲ ਨੇ ਕਿਹਾ ਕਿ ਜੀ ਇਨਸਾਨ ਰਿਸ਼ਤਿਆਂ ਦੀਆਂ ਤਲਖੀਆਂ ਕਦੇ ਨਹੀਂ ਭੁੱਲਦਾ, ਮਰ ਜਦੋਂ ਰਿਸ਼ਤੋਂ ਨਿਭਾਉਣ ਵਾਸਤੇ ਬਹੁਤ ਵਾਰੀ ਉਹਨੂੰ ਜ਼ਾਹਿਰ ਕਰਨਾ ਪੈਂਦਾ ਕਿ ਉਹਨੂੰ ਕੁਛ ਯਾਦ ਨਹੀਂ। ਬੜੀ ਸੋਹਣੀ ਗੱਲ ਕੀਤੀ ਉਸਮਾਨ ਜੀ, ਜਿੰਦੇ ਰਹੋ ਵਸੀਮ ਸਾਹਿਬ ਅਤੇ ਭਾਈ ਵਸੀਮ ਭਾਈ, ਤੁਹਾਡਾ ਪ੍ਰੋਗਰਾਮ ਵੀ ਵਧੀਆ। ਐਮ ਨਈਮ ਟੇਲਰ, ਆਈ ਲਵ ਯੂ ਆਰ ਜੇ ਵਸੀਮ, ਐਮ ਨਈਮ ਟੇਲਰ, ਬੜੀ ਮਿਹਰਬਾਨੀ ਜਨਾਬ। ਗੁਲਯਾਸਿਨ ਨਾਜ਼ ਨੇ ਸਾਨੂੰ ਮੈਸੇਜ ਕੀਤਾ, ਐਮ ਤਾਰਕ ਨੇ, ਐਮ ਨਈਮ ਟੇਲਰ ਮਾਸਟਰ, ਐਮ ਮੁਹੰਮਦ ਤਾਰਕ, ਗੁਲਯਾਸਿਨ ਨਾਜ਼, ਤੁਹਾਡੀ ਬਹੁਤ ਸਾਰਾ ਸ਼ੁਕਰੀਆ ਜਨਾਬ ਤੁਹਾਡੇ ਢੇਰ ਸਾਰੇ ਪੈਗਾਮਾਂ ਦਾ। ਅਤੇ ਅਸੀਂ ਵਧਾਂਗੇ ਇੱਕ ਕਮਰਸ਼ੀਅਲ ਪ੍ਰੋਗਰਾਮ ਵੱਲ, ਅਤੇ ਉਸ ਤੋਂ ਬਾਅਦ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਥੋੜ੍ਹੇ 15 ਮਿੰਟਾਂ ਬਾਅਦ। ਅਤੇ ਸਾਡੇ ਨਾਲ ਮੌਜੂਦ ਰਹਿਣਾ, ਅਤੇ ਪ੍ਰੋਗਰਾਮ ਤੁਹਾਡੇ ਵਾਸਤੇ ਅਸੀਂ ਸ਼ਾਮਿਲ ਕਰਨ ਲੱਗੇ ਹਾਂ।

0: शुक्रिया, आपने एफएम 101 ट्यून किया।
1: दिस इज एफएम 101।
2: शुक्रिया आपने एफएम 101 ट्यून।
3: अस्सलाम वालेकुम सामईन, प्रोग्राम जान है ते जहान है दे नाल ताहिरा जबीन हाजिर है। अज साडे प्रोग्राम दे विच साडे मेहमान ने होमियो डॉक्टर सईद अनवर सुलेरी साहब। डॉक्टर साहब किसे तारुफ दे मोहताज नहीं। डॉक्टर साहब साबका वाइस प्रिंसिपल ने लाहौर मेडिकल कॉलेज दे। डॉक्टर साहब इस शोबे दे विच 30 साल तजर्बा रखते ने। सामईन तुहानू कोई भी मसला होवे तुसीं क्लीनिक आ सकते हो या डाक दे जरिए दवाई मंगवा सकते हो। इस तों इलावा डॉक्टर साहब नज़र दे बारे च होर भी काफ़ी बीमारियां दे बारे च चैकअप करते हैं और अक्सर अपने क्लीनिक ते कैंप भी लगाते हैं। डॉक्टर साहब का क्लीनिक का पता नोट कर लवो, अनवर हस्पताल नज़द थाना बदामी बाग लाहौर। डॉक्टर साहब का फोन नंबर है 03004413860, यानी 03004413860। डॉक्टर साहब के क्लीनिक के औकात कार नोट कर लवो, सुबह 11 बजे तो लैके शाम 5 बजे तक, तो रात 8 बजे तो लैके 11 बजे तक अपने क्लीनिक ते मरीज वेखते ने। तो प्रोग्राम का बकायदा आगाज करने हैं, साढ़े नाल मौजूद ने होमियो डॉक्टर सईद अनवर सुलेरी साहब जी। डॉक्टर साहब अस्सलाम वालेकुम।
4: वालेकुम सलाम
3: जी। डॉक्टर साहब पहला मैसेज मैं पढ़ रही हाँ, रेहाना बीबी ने किया है सानू लाहौर तो ही, लिखदियां ने कि मैं तुहाडे कोलों दवाई खाधी है। डॉक्टर साहब इन्हां नूं दमे दा मसला सी, इह कहिंदियां ने कि मेरा दमा हुण ठीक है
4: जी।
3: पहले इन्हां दा अक्सर साह भी खराब हो जांदा सी, घर दा काम करन लग्गियां भी इन्हां नूं तकलीफ हुंदी सी। लिखदियां ने कि मैं हुण ठीक हाँ। इन्हां ने मजीद कहा कि डॉक्टर साहब मैनूं इहदे बारे च परहेज़ दे बारे दसो, और इस तों इलावा अगर मैनूं दवाई की जरूरत है तो दवाई मजीद भेज दिओ।
4: बिस्मिल्लाहिर्रहमानिर्रहीम। इन्हों का ना दमे का मसला काफ़ी खराब से, बड़ा पुराना मरज से जिदी वजह इन्हों का सह रुक जाता सी। इन्हों का एक्सरे भी मैं चैक किया, इन्होंने ना बलगम वगैरह बहुत ज़्यादा सी, रेशा जमे से बलगम तो फेफड़िया के, वो अल्लाह तला के फजल ना साड़िया दवाइया के नाल शफायाब हो गए हैं। तो थोड़ी दवाई से जी आरसैनिक 5 कतरे सुबह दोपहर शाम पीने से, ये दमे का मर्ज खत्म हो गया है हूँ, लेकिन मजीद तुसी दवाई 1 महीने की होर खानी है। ये दवाई तुसी क्लीनिक ते तशरीफ लाओ या फिर डाक दे जरिए मंगा लो, अल्लाह ताला अपना करम करेगा
3: जी। डॉक्टर साहब अगला मैसेज मैं पढ़ रही हाँ, अहमद साहब ने हाफजाबाद तो लिखा है। लिखते हैं कि मैंने मोहरिया का मसला सी
4: जी,
3: इन्हों डॉक्टर ने ऑपरेशन के बारे कहा सी, लेकिन ऑपरेशन तो करवा तो डरते सी, इन्होंने तुहाडे कोलों दवाई खाधी है। लिखते हैं कि मेरी सज्जी लत भी सुन्न हुंदी सी, इस तों इलावा कमर च भी दर्द रहिंदी सी। इन्हें लिखे कि मैं 1 महीना तुहाडे कोलों दवाई खाधी है, अल्लाह का शुक्र है कि मैं हूँ ठीक हाँ। इन्होंने कहा कि मजीद डॉक्टर साहब जिहड़ा मेरा मसला है कि लत दा और कमर दा, इहदे वास्ते तुसीं मन मजीद दवाई अरसाल कर दिओ।
4: हाँ जी, मोहरियां दा मसला होवे जां कोई भी मसला होवे, जोड़ां दीआं दर्दां ने, हड्डियां कमज़ोर हो गईआं ने, गोड्यां तों चलना फिरना मुश्किल हो जाता, इस तों बाद मोहरियां दी वजह नाल भी बाद बाद ऑपरेशन भी कराने पै जांदा है, तो इहदा बड़ा अच्छा तो मौसर इलाज मौजूद है। मोहरियां की दवाई असी तुहानू डाक दे जरिए भेज रहे हैं, पहली जिहड़ी तुसी दवाई खाधी उहनां तुहानू काफ़ी फर्क पै गया है, लेकिन मजीद तुसी इह दवाई अजे 2 महीने होर खानी है। दवाई तुहानू असी डाक दे जरिए अरसाल कर रहे हैं, ये तुसी इस्तेमाल करो, इंशाल्लाह इहदे नाल पूरा तुहानू आराम आ जाएगा
3: जी। सामईन साडे नाल मौजूद ने होमियो डॉक्टर सईद अनवर सुलेरी साहब। डॉक्टर साहब का फोन नंबर एक बार फिर नोट कर लवो, 03004413860, यानी 03044813860 जी। डॉक्टर सईद अनवर सुलेरी साहब अगला सानू मैसेज किया है वासा साहब ने, लिखते ने कि मेरे सज्जे गुरदे दे विच पत्थरी सी, इन्हें तुहाडे कोलों दवाई क्लीनिक तो आके लई सी, इह कहिंदे ने कि मैं 2 महीने तुहाडी दवाई इस्तेमाल की है, मेरे गुरदे की पत्थरी निकल गई है। इस तों इलावा इन्हां नूं थोड़ा हुण शूगर का मसला हो गया है। लिखते ने कि मैनू शूगर वास्ते तुसीं दवाई अरसाल कर दिओ।
4: हाँ जी, गुरदे च पत्थरी जिहड़ी उहदा बड़ा डॉक्टर ने तुहानू ऑपरेशन का कहा सी, तुहाडे 4 mm की पत्थरी सी, तो अल्लाह ताला ने तुहानू शफा दित्ती है, साडियां दवाइयां दे नाल शूगर पत्थरी तुहाडी खत्म हो गई है। तुहाडी दवाई सी जी लाइकोपोडियम, ती 5 कतरे सुबह दोपहर शाम तुसी पीने सन, तो इहदे नाल तुसी शफायाब होए अल्लाह ताला दे फजल नाल। हुण दूसरा मसला जिहड़ा तुसी कह रहे हो, इहदा भी तुहानू दवाई इंशाअल्लाह इहदे नाल भी तुहानू आराम आ जाएगा। दवाई तुहानू इहदी असीं भेज रहे हां, ये तुसी 1 महीना इस्तेमाल करो, इंशाअल्लाह इहदे नाल अल्लाह ताला अपना करम कर देगा।
3: ਜੀ ਅਗਲਾ ਮੈਸੇਜ ਸਾਨੂੰ ਕੀਤਾ ਹੈ ਲਾਹੌਰ ਤੋਂ ਮੁਹੰਮਦ ਰਿਆਜ਼ ਨੇ, ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਦਾ ਮਸਲਾ ਹੈ ਔਰ ਅਕਸਰ ਮੇਰਾ ਬਲੱਡ ਪ੍ਰੈਸ਼ਰ ਵੀ ਹਾਈ ਹੋ ਜਾਂਦਾ। ਇਹਨਾਂ ਦੋਨਾਂ ਮਸਲਿਆਂ ਦੀ ਦਵਾਈ ਤੁਹਾਡੇ ਕੋਲੋਂ ਖਾਧੀ ਹੈ, ਇਹ ਕਹਿੰਦੇ ਨੇ ਮੇਰੀ ਸ਼ੂਗਰ ਕੰਟਰੋਲ ਹੈ ਔਰ ਬਲੱਡ ਪ੍ਰੈਸ਼ਰ ਵੀ ਹੁਣ ਮੇਰਾ ਠੀਕ ਰਹਿੰਦਾ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੇਰੀ ਨਜ਼ਰ ਦਾ ਮਸਲਾ ਹੋ ਰਿਹਾ ਹੈ ਕਿ ਸ਼ੂਗਰ ਔਰ ਬਲੱਡ ਪ੍ਰੈਸ਼ਰ ਹਾਈ ਹੋਣ ਦੀ ਵਜ੍ਹਾ ਤੋਂ ਮੇਰੀ ਨਜ਼ਰ ਬਹੁਤ ਕਮਜ਼ੋਰ ਹੋ ਰਹੀ ਹੈ। ਇਹਨਾਂ ਨੇ ਕਿਹਾ ਕਿ ਮੈਨੂੰ ਇਸ ਦਫ਼ਾ ਤੁਸੀਂ ਨਜ਼ਰ ਦੀ ਕਮਜ਼ੋਰੀ ਦੂਰ ਕਰਨ ਵਾਸਤੇ ਵੀ ਦਵਾਈ ਅਰਸਾਲ ਕਰ ਦਿਓ।
4: ਜੀ ਬਿਲਕੁਲ, ਸ਼ੂਗਰ ਵਾਸਤੇ ਤੁਹਾਡੀ ਦਵਾਈ ਸੀ ਜੀ ਏਸਡ ਫਾਸ ਮਦਰ ਟਿੰਕਚਰ ਅਤੇ ਡਮਿਆਨਾ ਮਦਰ ਟਿੰਕਚਰ ਅਤੇ ਸਜ਼ੀਜਮ ਜੰਬੋਲੀਨਮ, ਅਤੇ ਇਹ ਤੁਸੀਂ ਦਵਾਈਆਂ ਅਜੇ ਮਜ਼ੀਦ ਦਿਖਾਉਣੀਆਂ ਨੇ। ਇਹਦੇ ਨਾਲ ਤੁਹਾਡੀ ਸ਼ੂਗਰ ਕੰਟਰੋਲ ਹੋਈ ਹੈ, ਪਹਿਲੇ ਤੁਹਾਡੀ ਸ਼ੂਗਰ 500 ਤੋਂ ਉੱਤੇ ਜਾ ਰਹੀ ਸੀ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਦਵਾਈਆਂ ਦੇ ਨਾਲ ਤੁਹਾਡੀ ਸ਼ੂਗਰ ਕੰਟਰੋਲ ਹੋ ਚੁੱਕੀ ਹੈ, ਲੇਕਿਨ ਇਹ ਦਵਾਈ ਤੁਸੀਂ ਅਜੇ ਲੰਬਾ ਅਰਸਾ ਇਸਤੇਮਾਲ ਕਰਨੀ ਹੈ। ਨਜ਼ਰ ਕਮਜ਼ੋਰੀ ਵਾਸਤੇ ਤੁਹਾਡੀ ਦਵਾਈ ਹੈ ਜੀ ਰੂਟਾ 30, ਇਹ ਤੁਸੀਂ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਇਹ ਦਵਾਈ ਤੁਹਾਨੂੰ ਅਸੀਂ ਨਜ਼ਰ ਕਮਜ਼ੋਰੀ ਵਾਸਤੇ ਅਰਸਾਲ ਕਰ ਰਹੇ ਹਾਂ, ਇਨਸ਼ਾਅੱਲਾ ਇਹਦੇ ਨਾਲ ਨਜ਼ਰ ਕਮਜ਼ੋਰੀ ਤੁਹਾਡੀ ਠੀਕ ਹੋ ਜਾਏਗੀ।
3: ਜੀ ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ, ਸਾਨੂੰ ਕਾਫੀ ਲੋਕਾਂ ਨੇ ਸੁਣਨ ਵਾਲਿਆਂ ਨੇ ਪੁੱਛਿਆ ਹੈ ਕਿ ਹੋਮਿਓਪੈਥਿਕ ਦੇ ਵਿੱਚ ਨਜ਼ਰ ਦਾ ਇਲਾਜ ਮੌਜੂਦ ਹੈ ਓਪਰੇਸ਼ਨ ਤੋਂ ਬਗੈਰ, ਯਾਨੀ ਸਫੇਦ ਮੋਤੀਆ ਜਾਂ ਕਾਲਾ ਮੋਤੀਆ ਹੋਏ, ਅਕਸਰ ਸ਼ੂਗਰ ਦੀ ਵਜ੍ਹਾ ਤੋਂ ਜਾਂ ਬਲੱਡ ਪ੍ਰੈਸ਼ਰ ਹਾਈ ਰਹਿਣ ਦੀ ਵਜ੍ਹਾ ਤੋਂ ਲੋਕਾਂ ਨੂੰ ਨਜ਼ਰ ਦੀ ਕਮਜ਼ੋਰੀ ਦਾ ਮਸਲਾ ਹੋ ਜਾਂਦਾ ਜਾਂ ਮੋਤੀਆ ਉਤਰ ਆਉਂਦਾ ਸਫੇਦ ਜਾਂ ਕਾਲਾ, ਅਤੇ ਇਹ ਜ਼ਰਾ ਤਫਸੀਲਨ ਦੱਸੋ ਕਿ ਇਹਦੇ ਵਿੱਚ ਇਲਾਜ ਮੁਕੰਮਲ ਮੌਜੂਦ ਹੈ ਔਰ ਮਾਸ਼ਾਅੱਲਾ ਤੁਹਾਡੇ ਕੋਲੋਂ ਤਾਂ ਕਾਫੀ ਮਰੀਜ਼ ਸ਼ਫਾਯਾਬ ਵੀ ਹੋ ਚੁੱਕੇ ਨੇ, ਅਤੇ ਇਹਦੇ ਬਾਰੇ ਜ਼ਰਾ ਤਫਸੀਲਨ ਦੱਸ ਦਿਓ।
4: ਜੀ ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਲੋਕ ਸ਼ਫਾਯਾਬ ਹੋ ਚੁੱਕੇ ਨੇ। ਅੱਖਾਂ ਦਾ ਕੋਈ ਵੀ ਮਸਲਾ ਹੋਵੇ, ਸਫੇਦ ਮੋਤੀਆ ਹੋਵੇ ਜਾਂ ਕਾਲਾ ਮੋਤੀਆ ਜਾਂ ਧੁੰਦਲਾ ਨਜ਼ਰ ਆਉਂਦਾ ਹੋਵੇ, ਸ਼ੂਗਰ ਦੀ ਵਜ੍ਹਾ ਨਾਲ ਨਜ਼ਰ ਕਮਜ਼ੋਰ ਹੋ ਜਾਵੇ, ਉਸ ਤੋਂ ਬਾਅਦ ਰਾਤ ਨੂੰ ਜਿਹਨਾਂ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ ਜਿਹਨੂੰ ਅਸੀਂ ਅੰਦਰਾਤਾ ਕਹਿੰਦੇ ਹਾਂ, ਉਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਕੁਝ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ, ਕੁਝ ਲੋਕਾਂ ਨੂੰ ਦਿਨ ਦੇ ਟਾਈਮ ਵੀ ਸੂਰਜ ਦੀ ਰੋਸ਼ਨੀ 'ਚ ਨਜ਼ਰ ਘੱਟ ਜਾਂਦੀ ਹੈ, ਇਹਦਾ ਵੀ ਬੜਾ ਅੱਛਾ ਇਲਾਜ ਮੌਜੂਦ ਹੈ। ਇਸ ਤੋਂ ਇਲਾਵਾ ਅੱਖਾਂ 'ਚ ਹੋਰ ਵੀ ਕੋਈ ਵੀ ਬਿਮਾਰੀ ਹੋਏ, ਪਾਣੀ ਆਉਂਦਾ ਜਾਂ ਕੁੱਕਰੇ ਬਣ ਜਾਂਦੇ ਨੇ ਜਾਂ ਅੱਖਾਂ 'ਚ ਖਾਰਿਸ਼ ਹੁੰਦੀ ਹੈ, ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਇਹਦੇ ਵਾਸਤੇ ਇੱਕ ਤਾਂ ਕਤਰੇ ਹੁੰਦੇ ਨੇ ਸਨੇਰੀਆ ਮਾਰਟੀਮਾ, ਦੂਸਰੇ ਕਤਰੇ ਨੇ ਯੂਫਰੇਜ਼ੀਆ ਆਈ ਡਰਾਪ ਨੇ, ਇਹ ਦੋਨੋਂ ਕਤਰੇ ਇਸਤੇਮਾਲ ਕਰਨੇ ਹੁੰਦੇ ਨੇ। ਉਸ ਤੋਂ ਇਲਾਵਾ ਦਵਾਈਆਂ ਵੀ ਆਇਆ ਨੇ, ਉਹ ਦਵਾਈਆਂ ਵੀ ਇਸਤੇਮਾਲ ਕਰਨੀਆਂ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘੱਟੇ ਮਿੱਟੀ ਤੋਂ ਅੱਖਾਂ ਨੂੰ ਬਚਾਓ, ਜਦੋਂ ਵੀ ਬਾਹਰ ਨਿਕਲੋ ਅਤੇ ਐਨਕ ਪਾ ਲਓ, ਅਗਰ ਰਾਤ ਦਾ ਟਾਈਮ ਹੈ ਤਾਂ ਸਫੇਦ ਐਨਕ ਇਸਤੇਮਾਲ ਕਰੋ, ਅਤੇ ਤਾਂ ਕਿ ਘੱਟੇ ਮਿੱਟੀ ਗੁਰਦੋ ਬਾਹਰ ਜਿਹੜੀ ਹੈ ਇਹਦੇ ਨਾਲ ਵੀ ਮੋਤੀ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਵਾਸਤੇ ਅੱਖਾਂ ਦੀ ਹਿਫਾਜ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਬਾਹਰੋਂ ਜਦੋਂ ਵੀ ਆਓ ਤੁਸੀਂ ਅੱਖਾਂ ਨੂੰ ਠੰਡੇ ਪਾਣੀ ਦੇ ਛੱਟੇ ਮਾਰੋ ਤਾਂ ਕਿ ਅੰਦਰੋਂ ਸਾਫ਼ ਹੋ ਜਾਏ ਗੁਰਦੋ ਬਾਹਰ। ਬਾਕੀ ਅੱਲਾਹ ਤਾਲਾ ਕੋਈ ਵੀ ਕਿਸੇ ਕਿਸਮ ਦਾ ਮਸਲਾ ਅੱਲਾਹ ਤਾਲਾ ਸ਼ਫਾ ਦੇਣ ਵਾਲਾ।
3: ਜੀ ਸਾਹਮਣ, ਤੁਸੀਂ ਡਾਕਟਰ ਸਾਹਿਬ ਕੋਲੋਂ ਤਫਸੀਲਨ ਇਸ ਬਾਰੇ 'ਚ ਸੁਣ ਲਿਆ। ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਅਬਦੁਲ ਰਹਿਮਾਨ ਸਾਹਿਬ ਨੇ ਸਾਨੂੰ ਕੀਤਾ ਹੈ ਗੁਜਰਾਂਵਾਲਾ ਤੋਂ। ਇਹ ਲਿਖਦੇ ਨੇ ਕਿ ਮੈਨੂੰ ਹੈਪਾਟਾਈਟਸ ਸੀ ਦਾ ਮਸਲਾ ਸੀ, ਇਹਨਾਂ ਨੇ ਤੁਹਾਡੇ ਕੋਲੋਂ 3 ਮਹੀਨੇ ਇਲਾਜ ਕਰਵਾਇਆ, ਇਹਨਾਂ ਦੀ ਰਿਪੋਰਟਾਂ ਹੁਣ ਨੈਗੇਟਿਵ ਆ ਗਈਆਂ। ਮਜ਼ੀਦ ਇਹਨਾਂ ਨੇ ਕਿਹਾ ਕਿ ਮੈਨੂੰ ਨਾ ਅਕਸਰ ਹੁਣ ਜੋੜਾਂ ਦੀ ਦਰਦਾਂ ਦਾ ਮਸਲਾ ਹੋਇਆ, ਗੋਡੇ 'ਚ ਵੀ ਗੈਪ ਆ ਗਿਆ ਜਿਹਦੀ ਵਜ੍ਹਾ ਤੋਂ ਚੱਲਣਾ ਫਿਰਨਾ ਜ਼ਰਾ ਮੁਸ਼ਕਿਲ ਹੋ ਰਿਹਾ ਇਹਨਾਂ ਨੂੰ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ, ਅੱਗੇ ਵੀ ਮੈਂ ਤੁਹਾਡੇ ਕੋਲੋਂ ਇਲਾਜ ਕਰਵਾਇਆ ਸੀ, ਮੈਨੂੰ ਮਜ਼ੀਦ ਤੁਸੀਂ ਇਹ ਜਿਹੜਾ ਮੇਰਾ ਗੋਡੇ ਦਾ ਮਸਲਾ ਹੋਇਆ ਨਾ ਉਹਦੇ ਵਾਸਤੇ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
4: ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ, ਹੈਪਾਟਾਈਟਸ ਵਾਸਤੇ ਤੁਹਾਡੀਆਂ ਦਵਾਈਆਂ ਸਨ ਜੀ ਹੈਪਾਟਾਈਟਸ 200 ਅਤੇ ਚੈਲੀਡੋਨੀਅਮ ਮਦਰ ਟਿੰਕਚਰ। ਇਹ ਦਵਾਈਆਂ ਦੇ ਨਾਲ ਤੁਸੀਂ ਸ਼ਿਫਾਯਾਬ ਹੋਇਓ। ਇਹ ਹੈਪਾਟਾਈਟਸ ਵਾਸਤੇ ਬੜੀਆਂ ਅੱਛੀਆਂ ਅਤੇ ਮੌਸਰ ਦਵਾਈਆਂ ਨੇ, ਇਹਦੇ ਨਾਲ ਜਿਗਰ ਵੀ ਸੈੱਟ ਹੋ ਜਾਂਦਾ।
3: ਜੀ ਸਾਮਾਨ, ਡਾਕਟਰ ਸਾਹਿਬ ਦਾ ਪਤਾ ਔਰ ਉਹਨਾਂ ਦੇ ਔਕਾਤ ਕਾਰਡ ਕਲੀਨਿਕ ਦੇ ਇੱਕ ਵਾਰੀ ਫਿਰ ਨੋਟ ਕਰ ਲਵੋ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹੋਸਪਿਟਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ ਜੀ 0300444131380, ਯਾਨੀ 0300441380। ਡਾਕਟਰ ਸਾਹਿਬ ਰੋਜ਼ਾਨਾ ਆਪਣੇ ਕਲੀਨਿਕ 'ਤੇ ਮੌਜੂਦ ਹੁੰਦੇ ਨੇ, ਨਾਗਾ ਕੋਈ ਨਹੀਂ ਹੁੰਦਾ। ਇਸ ਤੋਂ ਇਲਾਵਾ ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹਾ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ। ਜੀ ਹੋਮਿਓ ਡਾਕਟਰ ਸਈਦ ਅਹਿਮਦ ਸੁਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਫੁਰਕਾਨ ਸਾਹਿਬ ਨੇ ਮੁਰੀਦਕੇ ਤੋਂ। ਇਹ ਲਿਖਦੇ ਨੇ ਕਿ ਤੁਹਾਡੇ ਕੋਲੋਂ ਮੈਂ ਦਵਾਈ ਖਾਧੀ, ਇਹਨਾਂ ਨੂੰ ਮਸਲਾ ਸੀ ਕਮਰ ਦਰਦ ਦਾ, ਇਸ ਤੋਂ ਇਲਾਵਾ ਇਹਨਾਂ ਨੂੰ ਜੋੜਾਂ ਦੀਆਂ ਵੀ ਦਰਦਾਂ ਸੀ। ਇਹਨਾਂ ਨੇ ਕਿਹਾ ਮੇਰੀ ਗਰਦਨ ਦੇ 2 ਮੋਹਰੇ ਵੀ ਹਿੱਲ ਗਏ ਸੀ, ਟੈਸਟ ਕਰਵਾਉਣ ਤੋਂ ਬਾਅਦ ਇਹਨਾਂ ਨੂੰ ਪਤਾ ਚੱਲਿਆ। ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਹੁਣ ਠੀਕ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਕਦੀ ਕਦੀ ਮੇਰੇ ਦਰਦ ਰਹਿੰਦੀ ਹੈ ਕਮਰ ਦੇ ਵਿੱਚ, ਉਹਦੇ ਵਾਸਤੇ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਕਿਉਂਕਿ ਮੈਂ ਕਲੀਨਿਕ ਨਹੀਂ ਆ ਸਕਾਂਗਾ।
4: ਜੀ ਬਿਲਕੁਲ, ਦਵਾਈ ਤੁਹਾਡੀ ਮੌਜੂਦ ਹੈ, ਅੱਲਾਹ ਤਾਲਾ ਦੇ ਫਜ਼ਲ ਨਾਲ। ਇਹਦੇ ਨਾਲ ਮੋਹਰਿਆਂ ਦਾ ਕੋਈ ਵੀ ਮਸਲਾ ਹੋਵੇ ਕਿਸੇ ਕਿਸਮ ਦਾ, ਅਗਰ ਡਾਕਟਰਾਂ ਨੇ ਤੁਹਾਨੂੰ ਓਪਰੇਸ਼ਨ ਦਾ ਵੀ ਦੱਸਿਆ ਤੇ ਤੁਸੀਂ ਇੱਕ ਦਫਾ ਸਾਡਾ ਇਲਾਜ ਕਰਾਓ ਇਨਸ਼ਾਅੱਲਾ ਮੋਹਰਿਆਂ ਦਾ ਇਲਾਜ ਬੜਾ ਅੱਛਾ ਤੇ ਮੌਸਰ ਹੈ ਔਰ ਇਹਨਾਂ ਦਵਾਈਆਂ ਦੇ ਨਾਲ ਇਨਸ਼ਾਅੱਲਾ ਤੁਸੀਂ ਇਹ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ ਤੁਹਾਡੀ ਦਵਾਈ ਹੈ ਜੀ R73 ਇਹ 10-10 ਕਤਰੇ ਤੁਸੀਂ ਸੁਬਹਾ ਦੁਪਹਿਰ ਸ਼ਾਮ ਪੀਣੇ ਨੇ ਦਵਾਈ ਤੁਹਾਨੂੰ ਅਸੀਂ ਅਰਸਾਲ ਕਰ ਰਹੇ ਹਾਂ ਇਹ ਤੁਸੀਂ 2-3 ਮਹੀਨੇ ਇਸਤੇਮਾਲ ਕਰੋ ਇਨਸ਼ਾਅੱਲਾ ਮੋਹਰਿਆਂ ਦੀਆਂ ਦਰਦਾਂ ਮੋਹਰੇ ਤੁਹਾਡੇ ਠੀਕ ਹੋ ਜਾਂਦੇ
3: ਜੀ ਹੋਮਿਓ ਡਾਕਟਰ ਸਈਦ ਅਨਵਰ ਸਲੈੜੀ ਸਾਹਿਬ ਅਗਲਾ ਮੈਸੇਜ ਸਾਨੂੰ ਇਮਤਿਆਜ਼ ਸਾਹਿਬ ਨੇ ਕੀਤਾ ਹੈ ਲਾਹੌਰ ਤੋਂ ਇਹ ਲਿਖਦੇ ਨੇ ਕਿ ਮੇਰਾ ਮੈਦਾ ਬਹੁਤ ਖਰਾਬ ਰਹਿੰਦਾ ਹੈ ਇਹਨਾਂ ਕਿਹਾ ਹੈ ਕਿ ਮੈਨੂੰ ਮੈਦੇ ਦੇ ਵਿੱਚ ਅਕਸਰ ਜਲਨ ਰਹਿੰਦੀ ਹੈ ਕੋਈ ਚੀਜ਼ ਖਾ ਲਾਂ ਅਤੇ ਗੈਸ ਫਾਰੇ ਦਾ ਵੀ ਮਸਲਾ ਹੁੰਦਾ ਇਸ ਤੋਂ ਇਲਾਵਾ ਇਹਨਾਂ ਨੇ ਲਿਖਿਆ ਹੈ ਕਿ ਮੈਨੂੰ ਕਬਜ਼ ਵੀ ਬਹੁਤ ਰਹਿੰਦੀ ਹੈ ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਇਹਦਾ ਕੋਈ ਇਲਾਜ ਹੈ ਤਾਂ ਮੈਨੂੰ ਦੱਸ ਦਿਓ ਅਗਰ ਕਹਿੰਦੇ ਹੋ ਤਾਂ ਮੈਂ ਕਲੀਨਿਕ 'ਤੇ ਆ ਕੇ ਚੈੱਕਅਪ ਕਰਵਾ ਲੈਣਾ
4: ਜੀ ਬਿਹਤਰ ਤਾਂ ਇੱਕ ਦਫ਼ਾ ਤੁਸੀਂ ਕਲੀਨਿਕ 'ਤੇ ਆ ਕੇ ਚੈੱਕ ਕਰਾਓ ਮੈਦੇ ਦਾ ਕਿਸੇ ਕਿਸਮ ਦਾ ਵੀ ਕੋਈ ਵੀ ਮਸਲਾ ਹੋਏ ਮੈਦੇ 'ਚ ਜਲਨ ਹੈ ਮੈਦੇ ਦਰਦ ਹੈ ਜਾਂ ਗੈਸ ਫਾਰਾ ਹੁੰਦਾ ਹੈ ਕਬਜ਼ ਰਹਿੰਦੀ ਹੈ ਕਬਜ਼ ਦੀ ਵਜ੍ਹਾ ਨਾਲ ਵੀ ਮੈਦੇ ਦੇ ਮਸਲੇ ਜਿਹੜੇ ਨਾ ਉਹ ਬਹੁਤ ਜ਼ਿਆਦਾ ਹੋ ਜਾਂਦੇ ਨੇ ਅਤੇ ਗੈਸ ਵਗੈਰਾ ਵੀ ਹੋ ਜਾਂਦੀ ਹੈ ਅਤੇ ਦਰਦ ਵੀ ਹੁੰਦੀ ਹੈ ਮੈਦੇ ਨੂੰ ਅਤੇ ਇਹਦੀ ਤੁਹਾਡੀ ਦਵਾਈ ਹੈ ਜੀ Carbo 30 5 ਕਤਰੇ ਸੁਬਹਾ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ ਇਨਸ਼ਾਅੱਲਾ ਇਹਦੇ ਨਾਲ ਮੈਦੇ ਦੀ ਤੁਹਾਡੀ ਜਲਨ ਵੀ ਖਤਮ ਹੋ ਜਾਏਗੀ ਗੈਸ ਫਾਰਾ ਵੀ ਖਤਮ ਹੋ ਜਾਏਗਾ
3: ਜੀ ਹੋਮਿਓ ਡਾਕਟਰ ਸਈਦ ਅਨਵਰ ਸਲੈੜੀ ਸਾਹਿਬ ਅਗਲਾ ਮੈਸੇਜ ਸਾਨੂੰ ਅਬਦੁਲ ਕਲੀਮ ਸਾਹਿਬ ਨੇ ਕੀਤਾ ਹੈ ਇਹ ਲਿਖਦੇ ਨੇ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ 3 ਮਹੀਨੇ ਇਸਤੇਮਾਲ ਕੀਤੀ ਇਹਨਾਂ ਦਾ ਮਸਲਾ ਸੀ ਕਿ ਇਹਨਾਂ ਦੇ ਗੁਰਦੇ ਫੇਲ ਹੋ ਰਹੇ ਸੀ ਇਹਨਾਂ ਦੀ ਸ਼ੂਗਰ ਵੀ ਜ਼ਿਆਦਾ ਰਹਿੰਦੀ ਸੀ ਇਹਨਾਂ ਨੇ ਕਿਹਾ ਕਿ ਮੈਂ ਡਾਕਟਰਾਂ ਨੇ ਡਾਇਲਸਿਸ ਦਾ ਕਿਹਾ ਸੀ ਲੇਕਿਨ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ ਉਸ ਤੋਂ ਬਾਅਦ ਮੇਰੀ ਸ਼ੂਗਰ ਵੀ ਕੰਟਰੋਲ ਹੈ ਔਰ ਗੁਰਦਿਆਂ ਦਾ ਮਸਲਾ ਵੀ ਹੱਲ ਹੋ ਗਿਆ ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਕਲੀਨਿਕ ਆ ਜਾਵਾਂ ਜਾਂ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓਗੇ
4: ਤੁਹਾਡੇ ਗੁਰਦੇ ਅਸਲ 'ਚ ਸ਼ੂਗਰ ਦੀ ਵਜ੍ਹਾ ਨਾਲ ਫੇਲ ਹੋ ਰਹੇ ਸੀ ਔਰ ਤੁਹਾਡਾ ਯੂਰੀਆ ਕ੍ਰੀਏਟਿਨਿਨ ਵੀ ਜ਼ਿਆਦਾ ਆ ਰਿਹਾ ਸੀ ਅਤੇ ਇਹਨਾਂ ਦਵਾਈਆਂ ਦੇ ਨਾਲ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ ਤੁਹਾਡੀ ਦਵਾਈ ਸੀ ਜੀ L-Serum 30 ਅਤੇ Vesicaria 30 ਇਹ ਤੁਸੀਂ ਅਜੇ ਦਵਾਈਆਂ ਮਜ਼ੀਦ 3 ਮਹੀਨੇ ਇਸਤੇਮਾਲ ਕਰਨੀਆਂ ਨੇ ਇਨਸ਼ਾਅੱਲਾ ਇਹਦੇ ਨਾਲ ਤੁਹਾਡੇ ਗੁਰਦੇ ਆਪਣੀ ਹਾਲਤ ਅਸਲ 'ਚ ਆ ਕੇ ਅਤੇ ਆਸਤਾ ਆਸਤਾ ਕੰਮ ਸ਼ੁਰੂ ਕਰ ਦੇਣ ਦੇ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ ਇਹ ਤੁਸੀਂ ਮਜ਼ੀਦ 2-3 ਮਹੀਨੇ ਇਸਤੇਮਾਲ ਕਰੋ ਉਸ ਤੋਂ ਇਲਾਵਾ ਅਗਰ ਸ਼ੂਗਰ ਤੁਹਾਡੀ ਜ਼ਿਆਦਾ ਆਵੇ ਤਾਂ ਏਸਡ ਫਾਸ ਮਦਰ ਟਿੰਕਚਰ ਹੈ 5 ਕਤਰੇ ਸੁਬਹਾ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ ਇਹ ਵੀ ਤੁਹਾਨੂੰ ਅਸੀਂ ਭੇਜ ਰਹੇ ਹਾਂ
3: ਜੀ ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਕੀਤਾ ਹੈ ਅਸਲਮ ਸਾਹਿਬ ਨੇ ਇਹ ਲਿਖਦੇ ਨੇ ਕਿ ਮੈਨੂੰ ਅਕਸਰ ਮਸਲਾ ਰਹਿੰਦਾ ਹੈ ਕਿ ਮੈਂ ਕੋਈ ਵੀ ਚੀਜ਼ ਖਾਵਾਂ ਹਜ਼ਮ ਨਹੀਂ ਹੁੰਦੀ ਮੈਦੇ ਦਾ ਮਸਲਾ ਇਹਨਾਂ ਨੂੰ ਇਹਦੇ ਨਾਲ ਨਾਲ ਇਹਨਾਂ ਨੇ ਲਿਖਿਆ ਹੈ ਕਿ ਮੈਨੂੰ ਸਫੇਦ ਮੋਤੀਆ ਵੀ ਹੈ ਇਹਨਾਂ ਨੇ ਕਿਹਾ ਕਿ ਸਫੇਦ ਮੋਤੀਆ ਦੀ ਦਵਾਈ ਤੁਹਾਡੇ ਕੋਲੋਂ ਮੈਂ ਖਾਧੀ ਹੈ ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਮੋਤੀਆ ਸਾਫ਼ ਹੋ ਗਿਆ ਲੇਕਿਨ ਮੈਦੇ ਦਾ ਮੇਰਾ ਮਸਲਾ ਹੱਲ ਨਹੀਂ ਹੋ ਰਿਹਾ ਉਹ ਮੈਨੂੰ ਹੁਣ ਬਾਅਦ ਵਿੱਚ ਇਹ ਮਸਲਾ ਕਾਫ਼ੀ ਹੋ ਗਿਆ ਇਹਨਾਂ ਨੇ ਕਿਹਾ ਹੈ ਕਿ ਮੈਨੂੰ ਤੁਸੀਂ ਦਵਾਈ ਅਰਸਾਲ ਕਰ ਦਿਓ
4: ਮੈਦੇ ਦਾ ਅਗਰ ਜ਼ਿਆਦਾ ਪੁਰਾਣਾ ਮਸਲਾ ਹੈ ਤਾਂ ਉਹ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਠੀਕ ਹੋ ਜਾਂਦਾ ਤੁਸੀਂ ਬਿਹਤਰ ਇਹ ਹੈ ਕਿ ਅਗਰ ਜ਼ਿਆਦਾ ਪੁਰਾਣਾ ਮਸਲਾ ਤਾਂ ਐਂਡੋਸਕੋਪੀ ਕਰਾ ਕੇ ਇੱਕ ਵਾਰੀ ਰਿਪੋਰਟ ਲੈ ਕੇ ਮੇਰੇ ਕੋਲ ਆ ਜਾਓ ਅੱਲਾਹ ਤਾਲਾ ਆਪਣਾ ਕਰਮ ਕਰੇਗਾ ਉਸ ਤੋਂ ਇਲਾਵਾ ਦੂਸਰੇ ਮਸਲੇ ਵੀ ਜਿਹੜੇ ਦੱਸ ਰਹੇ ਉਹਦਾ ਵੀ ਇਲਾਜ ਮੌਜੂਦ ਹੈ ਤੁਸੀਂ ਤੁਹਾਨੂੰ ਇੱਕ ਦਫ਼ਾ ਕਲੀਨਿਕ 'ਤੇ ਆਉਣਾ ਪਏਗਾ
3: ਜੀ ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਸਮਰਾ ਬੀਬੀ ਨੇ ਕੀਤਾ ਹੈ ਮਰੀਦਕੇ ਤੋਂ ਇਹ ਲਿਖਦੀਆਂ ਨੇ ਕਿ ਮੇਰੇ 2 ਬੱਚਿਆਂ ਜਿਨ੍ਹਾਂ ਦੀ ਉਮਰ ਬਿਲ ਤਰਤੀਬ 10 ਸਾਲ ਔਰ 13 ਸਾਲ ਹੈ ਉਹਨਾਂ ਦੀ ਨਜ਼ਰ ਕਮਜ਼ੋਰ ਹੈ ਇਹਨਾਂ ਨੇ ਕਿਹਾ ਹੈ ਕਿ ਅਕਸਰ ਉਹਨਾਂ ਦੇ ਵਾਲ ਵੀ ਗਿਰਦੇ ਨੇ ਖੁਸ਼ਕੀ ਸਿਕਰੀ ਦਾ ਵੀ ਮਸਲਾ ਰਹਿੰਦਾ ਹੈ ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਇਹਨਾਂ ਦੋਨਾਂ ਬੱਚਿਆਂ ਦੇ ਬਾਰੇ 'ਚ ਦਵਾਈ ਦੱਸ ਦਿਓ ਜਾਂ ਫਿਰ ਤੁਸੀਂ ਜਿਸ ਤਰ੍ਹਾਂ ਮਸ਼ਵਰਾ ਦਿੰਦੇ ਹੋ ਕਲੀਨਿਕ 'ਤੇ ਲੈ ਕੇ ਆ ਜਾਵਾਂ ਬੱਚਿਆਂ ਨੂੰ
4: ਹਾਂਜੀ ਬੱਚਿਆਂ ਦੀ ਦਵਾਈ ਜੀ Bio 21 ਬੜੀ ਅੱਛੀ ਦਵਾਈ ਹੈ ਤੁਸੀਂ 2-2 ਗੋਲੀਆਂ ਸੁਬਹਾ ਦੁਪਹਿਰ ਸ਼ਾਮ ਉਹਨਾਂ ਨੂੰ ਇਸਤੇਮਾਲ ਕਰਾਓ ਇਹਦੇ ਨਾਲ ਇਨਸ਼ਾਅੱਲਾ ਬੱਚਿਆਂ ਦੀ ਗਰੋਥ ਵੀ ਹੋਏਗੀ ਸਿਹਤ ਵੀ ਅੱਛੀ ਹੋ ਜਾਏਗੀ ਕੱਦ ਵੀ ਵਧੇਗਾ ਅਤੇ ਹੋਰ ਵੀ ਕੋਈ ਮਸਲਾ ਹੋਏਗਾ ਤਾਂ ਇਨਸ਼ਾਅੱਲਾ ਇਹਦੇ ਨਾਲ ਠੀਕ ਹੋ ਜਾਏਗਾ
3: ਜੀ ਸਮੇਂ ਨੇ ਇਹਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਹੈ ਆਖਰ ਤੇ ਡਾਕਟਰ ਸਾਹਿਬ ਦਾ ਪਤਾ ਤੇ ਉਹਨਾਂ ਦੇ ਕਲੀਨਿਕ ਦੇ ਔਕਾਤਕਾਰ ਇੱਕ ਵਾਰੀ ਫੇਰ ਨੋਟ ਕਰ ਲਵੋ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਅਨਵਰ ਹਸਪਤਾਲ ਨਜ਼ਦ ਥਾਣਾ ਬਦਾਮੀ ਬਾਗ ਲਾਹੌਰ ਡਾਕਟਰ ਸਾਹਿਬ ਦਾ ਫੋਨ ਨੰਬਰ ਹੈ ਜੀ 03-0044-1-3-8-6-0 ਯਾਨੀ 03-44-13-860 ਡਾਕਟਰ ਸਾਹਿਬ ਕਲੀਨਿਕ 'ਤੇ ਕੋਈ ਨਾਗਾ ਨਹੀਂ ਕਰਦੇ ਬਿਲਾ ਨਾਗਾ ਆਪਣੇ ਕਲੀਨਿਕ 'ਤੇ ਮੌਜੂਦ ਹੁੰਦੇ ਨੇ ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ ਜਿਹੜੇ ਮਰੀਜ਼ ਕਲੀਨਿਕ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਨੇ ਅਤੇ ਇਹਦੇ ਨਾਲ ਹੀ ਤਾਹਿਰਾ ਜ਼ਮੀਨ ਨੂੰ ਅਤੇ ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ ਨੂੰ ਇਜਾਜ਼ਤ ਦਿਓ ਅੱਲਾ ਹਾਫਿਜ਼
4: ਅੱਲਾ ਹਾਫਿਜ਼
1: ਦਿਸ ਇਜ਼ FM 101
2: शुक्रिया आपने FM 101 ट्यून किया।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ
1: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਵਸੀਮ ਅਹਿਮਦ ਫਿਰ ਇੱਕ ਵਾਰੀ ਤੁਹਾਡੀ ਖਿਦਮਤ ਚ ਹਾਜ਼ਰ
0: ਹੈ ਕਿਆ
1: ਤੇ ਤੁਹਾਡੀਆਂ ਲਾਈਵ ਗੋਲ ਦਾ ਸਿਲਸਿਲਾ ਜਾਰੀ ਹੈ ਤੇ ਨਾਲ ਨਾਲ ਤੁਹਾਡੀ ਪਸੰਦ ਦੇ ਗਾਣੇ ਵੀ ਪ੍ਰੋਗਰਾਮ 'ਚ ਜਾਰੀ ਨੇ ਤੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਖਾਨ ਗਏ ਗਏ ਭੁੱਖੇ ਦੀ ਤੀਰ ਰੱਜੀ ਤੇ ਖੇ ਉਡਾਉਣ ਲੱਗੀ ਇਹਦਾ ਕੀ ਮਤਲਬ ਇਹ ਦੇਖਦੇ ਹਾਂ ਕਿ ਲੈਣ ਦੇ ਤੇ ਕੌਣ ਮੌਜੂਦ ਹੈ ਅਸਲਾਮ ਵਾਲੇਕੁਮ
2: ਵਾਲੇਕੁਮ ਅਸਲਾਮ ਹੈਗਾ ਮਤਲਬ ਕਿ ਗੰਦਾਸਾ ਮੱਲਣ ਵਾਲੀ ਪਾਰਲਰ ਮੈਂ ਜਾਣ ਲੱਗ ਪਵੇਗੀ ਨਾ ਤੇ ਫਿਰ ਉਹ ਨਾ ਖੇ ਉਡਾਵੇਗੀ ਯਾਨੀ ਕਿ ਗਰੀਬਾਂ ਦੀ ਧੀ ਖੇ ਉਡਾਵੇਗੀ ਅੱਗੇ ਜਾ ਕੇ ਖੁੱਲਾ ਖਰਚਾ ਕਰਕੇ ਮੈਂ ਥੋੜੀ ਜਮੂਰ ਜੀ ਨਾਲ ਹੋਰ ਤੋਂ ਗੱਲ ਕਰ ਰਹੀ ਹਾਂ
1: ਅੱਛਾ ਤੇ ਫਰੀ ਜੀ ਦੰਦਾਸਾ ਕਰਨ ਵਾਲੀ ਅਗਰ ਬਿਊਟੀ ਪਾਰਲਰ ਤੇ ਜਾਏਗੀ ਤੇ ਵਾਲ ਜਿਹੜੇ ਨੇ ਉਹ ਮਤਲਬ ਕੀ ਮਤਲਬ ਕੀ ਕੀ ਕਹਿਣਾ ਚਾਹ ਰਹੇ ਜੀ
2: ਉਹ ਇਹੀ ਕਹਿ ਰਹੀ ਹੈ ਕਿ ਦੰਦਾਸਾ ਮੰਨਣ ਵਾਲੀ ਜਿਹੜੀ ਇਹਨੇ ਅੱਗੇ ਜਾ ਕੇ ਪਾਰਲਰ ਜਾਵੇਗੀ ਨਾ ਤੇ ਮੇਕਅਪ ਕਰਾਵੇਗੀ ਤੇ ਦੰਦਾ ਦੇ ਬੂਟ ਕਰਾਵੇਗੀ ਤੇ ਪੇਸਟ ਕਰਾਵੇਗੀ ਤੇ ਉਹਦਾ ਮਤਲਬ ਗਰੀਬਾਂ ਦੀ ਧੀ ਖੇ ਉਡਾਉਣ ਲਈ ਸਹੁਰਿਆਂ ਦੇ ਘਰ ਆ ਗਈ
1: ਜਿੱਦੇ ਤੁਹਾਡਾ ਮਤਲਬ ਕਿਤੇ ਆਮ ਜੇ ਬਿਊਟੀ ਪਾਰਲਰ ਤੇ ਚਲੀ ਜਾਏਗੀ ਜਿਹੜੀ ਉਹਨੂੰ ਹੋਰ ਭੈੜਾ ਕਰ ਦੇਣਗੇ
2: ਅੱਲਾ ਜਾਣੇ ਉਹ ਕੀ ਕਰੇਗੀ ਦੂਸਰੇ ਬੁੱਕੜਾ ਨੇ ਖੇ ਉਡਾਈ ਤੇ ਆਪਣੇ ਚੀਰੀ ਚਾਪੇ ਪਾਈ ਦੋ ਦੋਸਤ ਆਪਸ ਵਿੱਚ ਇੱਕ ਦੂਸਰੇ ਨਾਲ ਖੁੱਲੀਆਂ ਗੱਲਾਂ ਕਰਦੇ ਨੇ ਆਪਣੇ ਘਰਾਂ ਦੀਆਂ ਕਦੇ ਲੜਾਈ ਹੁੰਦੀ ਹੈ ਨਾ ਤੇ ਇੱਕ ਦੂਸਰੇ ਨੂੰ ਮਿਹਨਤਬਾਜ਼ੀ ਦਿੰਦੇ ਨੇ
1: ਚਲੋ ਬੜੀ ਮਿਹਰਬਾਨੀ ਫਰੀ ਜੀ
2: ਦੂਸਰਾ ਹੈ ਕਿ ਤੁਸੀਂ ਨਾ ਕਿਹਾ ਕਿ ਗਜਰੇਲੇ ਦੀ ਕਰੋੜੀ ਜਿਹੜੀ ਹੈ ਨਾ ਉਹ ਸਭ ਤੋਂ ਜ਼ਿਆਦਾ ਮਜ਼ੇ ਦੀ ਹੁੰਦੀ ਹੈ
1: ਗਜਰੇਲੇ ਦੀ
2: ਹਾਂਜੀ ਗਜਰੇਲਾ ਪੱਕਦਾ ਹੋਏ ਨਾ ਥੱਲੇ ਥੱਲੇ ਥੋੜਾ ਜਿੰਨਾ ਲਾਲ ਲਾਲ ਲੱਗ ਜਾਵੇ ਨਾ ਉਹਦੀ ਕਰੋੜੀ ਜ਼ਿਆਦਾ ਮਜ਼ੇ ਦੀ ਹੁੰਦੀ ਹੈ
1: ਚਲੋ ਚਲੋ ਉਹ ਵੀ ਟਰਾਈ ਕਰਕੇ ਦੇਖਾਂਗੇ
2: ਠੀਕ ਹੈ ਬਾਕੀ ਨੀਲਾ ਜੀ ਆ ਰਹੀ ਹੈ ਅਸਮਾਨ ਮੁਗਲ ਨੇ ਸਲਾਮ ਦੇ ਜੈ ਸਨੀ ਮਾਪੀ ਦੇ ਮਾਰਾ ਬੇਗ ਜੀਰਾ ਭਾਈ ਅਨੀਬ ਭਾਈ ਸਾਹਿਬ ਨੂੰ ਸਮਸੀ ਗਰੂ ਵਾਲਿਆਂ ਨੂੰ ਬਹੁਤ ਸਾਰੀਆਂ ਦੁਆਵਾਂ ਅੱਲਾ ਹਾਫਿਜ਼ ਇਮਾਨ
1: ਅੱਲਾ ਹਾਫਿਜ਼ ਓਕੇ ਜੀ ਫਰੀ ਜੀ ਬੜੀ ਮਿਹਰਬਾਨੀ ਬੜੇ ਸੋਹਣੀਆਂ ਗੱਲਾਂ ਕੀਤੀਆਂ ਤੁਸੀਂ ਆ ਕੇ ਜਲਦੀ ਜਲਦੀ ਔਰ ਸਹੀ ਜਿਹੜਾ ਟਾਈਮ ਦਾ ਜਿਹੜਾ ਇਸਤੇਮਾਲ ਹੈ ਨਾ ਅਗਰ ਕਿਸੇ ਕੋਲ ਅਗਰ ਅਸੀਂ ਸਿੱਖੀਏ ਨਾ ਤਾਂ ਫਰੀ ਜੀ ਕੋਲ ਅਸੀਂ ਸਿੱਖ ਸਕਦੇ ਹਾਂ ਕਿ ਉਹ ਮੁਖਤਸਰ ਵਕਤ ਦੇ ਵਿੱਚ ਤਕਰੀਬਨ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਸਾਡੇ ਨਾਲ ਸ਼ੇਅਰ ਕਰ ਲੈਂਦੇ ਨੇ ਥੋੜ੍ਹੇ ਜਿਹੇ ਵਾਜੇ ਸੁਣ ਲਈਏ ਥੋੜ੍ਹੇ ਜਿਹੇ ਵਾਜੇ ਸੁਣ ਲਈਏ

0: ਲੋ ਜਨਾਬ, ਕੈਸਾ ਲੱਗ ਰਿਹਾ ਤੁਹਾਨੂੰ? ਯਕੀਨਨ ਆਰਕੈਸਟਰਾ ਤੁਹਾਨੂੰ ਪਸੰਦ ਆਇਆ ਹੋਏਗਾ। ਹੈਲੋ, ਕਿਆ ਬਾਤ ਹੈ, ਕਿਆ ਬਾਤ ਹੈ! ਮੁਹੰਮਦ ਸ਼ਹਿਜ਼ਾਦ, ਸ਼ਹਿਜ਼ਾਦਾ, ਸ਼ਹਿਜ਼ਾਦਾ
1: ਰੋਸ਼ਨਾ ਮੁੜ ਕੇ ਵੇਸੀ ਕਰ ਦਿੱਤਾਈ ਅੱਗੇ ਤੇ ਜੱਟ ਦੇ ਸਾਹਮਣੇ ਤੂੰ ਆ ਜਾਣਾ ਸਾ ਹੁਣ ਤੇ ਜੱਟ ਨੂੰ ਕੋਈ ਰੋਕਣ ਵਾਲਾ ਨਹੀਂ ਰਿਹਾ ਕਿੰਨੇ ਸੁਖੜਾ ਕੌਣ ਦੇ
0: ਵਾਹ ਵਾਹ ਕਿਆ ਬਾਤ ਹੈ ਕਿਆ ਬਾਤ ਹੈ
1: ਮਾਸ਼ਾਅੱਲਾ ਮਾਸ਼ਾਅੱਲਾ ਇਹ ਥੋੜੀ ਜੀ ਗੱਲ ਸੁਣ ਲਓ
0: ਹਾਂਜੀ
1: ਅਸਲਾਮ ਅਲੈਕੁਮ ਜੀ
0: ਵਾਲੇਕੁਮ ਅਸਲਾਮ
1: ਪੰਤਾਲੀ ਸਾਲ ਪਹਿਲੋਂ ਜਨਾਬ ਪੰਤਾਲੀ ਛਿਆਲੀ ਸਾਲ ਪਹਿਲੋਂ ਜਦੋਂ ਸਾਈਕਲਾਂ ਦਾ ਦੌਰ ਸੀ ਤੇ ਮੋਟਰਸਾਈਕਲ ਟਾਵੇਂ ਟਾਵੇਂ ਹੀ ਹੁੰਦੇ ਸੀ
0: ਜੀ ਜੀ
1: ਤੇ ਵਿਆਹ ਤੇ ਜਾਣਾ ਤੇ ਉਹ ਜਿੱਥੇ ਵਿਆਹ ਹੁੰਦਾ ਸੀ ਉੱਥੇ ਜ਼ਿਆਦਾ ਪੁਲਾ ਤੇ ਉਹ ਮਿੱਠੇ ਚੌਲ ਪੱਕਦੇ ਹੁੰਦੇ ਸੀ
0: ਜੀ ਜੀ ਬਿਲਕੁਲ ਐਵੇਂ ਹੀ ਹੈ
1: ਹਾਂਜੀ ਉਹ ਜਿਹੜਾ ਵਰਤਾਵਾ ਹੁੰਦਾ ਸੀ ਨਾ ਖਾਣ ਵਾਲਾ ਰੋਟੀ ਨੂੰ ਉਹਦੇ ਲਾਗੇ ਵੀ ਬਹਿ ਜਾਂਦੇ ਹਾਂ ਕਿ ਜਦੋਂ ਦੇਗ ਮੁੱਕੇਗੀ ਤੈਨੂੰ ਕਹਾਂਗੇ ਥੱਲੋਂ ਕੁੱਟ ਕੇ ਸਾਨੂੰ ਖਵਾ ਦੇ ਬਾਈ
0: ਹਾਏ ਹਾਏ ਹਾਏ ਹਾਏ ਅੱਛਾ ਮਤਲਬ ਇੰਨੇ ਸ਼ੌਕੀਨ ਸੀ ਤੁਸੀਂ
1: ਭੁੱਲ
0: ਗਈਆਂ ਨੇ ਅੱਜ ਕੱਲ ਦੇ ਲੋਕਾਂ ਨੂੰ ਬੱਚਿਆਂ ਨੂੰ ਬਿਲਕੁਲ ਇਹਦੇ ਬਾਰੇ ਚ ਪਤਾ ਹੀ ਨਹੀਂ ਹੈਗਾ ਅਗਰ ਅਸੀਂ ਉਹਨਾਂ ਨੂੰ ਨਹੀਂ ਦੱਸਾਂਗੇ ਤੇ ਸਾਡੀਆਂ ਰਵਾਇਤਾਂ ਜਿਹੜੀਆਂ ਨੇ ਉਹ ਗਾਇਬ ਹੁੰਦੀਆਂ ਜਾਣਗੀਆਂ ਜਿਵੇਂ ਅਸੀਂ ਹੁਣ ਪੰਜਾਬੀ ਦੇ ਲਫ਼ਜ਼ ਨਹੀਂ ਬੋਲਦੇ ਜਿਵੇਂ ਅਸੀਂ ਬੀੜਾ ਨਹੀਂ ਕਹਿੰਦੇ ਅਸੀਂ ਝੱਗਾ ਨਹੀਂ ਕਹਿੰਦੇ ਅਸੀਂ ਕੱਛਾ ਨਹੀਂ ਕਹਿੰਦੇ ਅਸੀਂ ਇਹਨਾਂ ਲਫ਼ਜ਼ਾਂ ਨੂੰ ਛੱਡ ਦਿੱਤਾ ਤੇ ਸਾਨੂੰ ਚਾਹੀਦਾ ਕਿ ਆਪਣੀ ਪੰਜਾਬੀ ਬੋਲੀ ਨੂੰ ਮਾਂ ਬੋਲੀ ਨੂੰ ਨਾਲ ਲੈ ਕੇ ਚੱਲੀਏ ਨਾ ਅਸੀਂ ਇਹ ਲਫ਼ਜ਼ ਬੋਲਦੇ ਰਹੀਏ ਉਹਨਾਂ ਨੂੰ ਵੀ ਪਤਾ ਲੱਗਦਾ ਰਹੇ ਕਰੋੜੀ ਦਾ ਵੀ ਪਤਾ ਲੱਗਦਾ ਰਹੇ ਠੀਕ ਹੈ ਨਾ
1: ਬਿਲਕੁਲ ਇਸ ਤਰ੍ਹਾਂ ਜੀ
0: ਠੀਕ ਹੋ ਗਿਆ ਠੀਕ ਹੋ ਗਿਆ ਬੜੀ ਮਿਹਰਬਾਨੀ
1: ਡਰਾਈਵਰ ਨੂੰ ਤੇ ਕਰਮਦਾਦ ਨੂੰ ਤੇ ਨਹੀਂ ਆਪਣਾ ਸ਼ਰਾਬ ਤੇ ਸਾਡੇ ਕੋਲ ਹੀ ਹੈ ਜੀ ਤੇ ਨੀਲਾ ਬਾਜੀ ਨੂੰ ਤੇ ਫਰੀ ਬਾਜੀ ਨੂੰ
0: ਤੇ ਅੱਜ ਤੁਹਾਡਾ ਡਾਇਲੌਗ ਕਿੱਥੇ ਗਿਆ
1: ਉਹ ਡਾਇਲੌਗ ਲਓ ਹੁਣ ਸੁਣਾ ਦਿੰਦੇ ਆ
0: ਸੁਣਾਓ
1: ਓਏ ਪੁੱਤਰ ਮਲੰਗੀ ਪਰ ਦਲਦਾਰ ਪੁਲਿਸ ਨੂੰ ਲੈ ਕੇ ਤੈਨੂੰ ਲੱਭਣ ਆ ਰਿਹਾ ਉਹਨਾਂ ਨੂੰ ਅੱਗੇ ਧਿਆਨ ਦੇ ਸੀ ਚਾਚਾ ਜੇ ਮੈਂ ਦਾਣਿਆਂ ਵਾਂਗੂ ਨਾ ਪੁੰਨ ਦਿੱਤਾ ਤੇ ਨਹੀਂ ਮਲੰਗੀ ਕਾਨੂੰਨ ਦਾ ਮੁਕਾਬਲਾ ਕਰਕੇ ਕਦੀ ਕਿਸੇ ਨੇ ਹਤਾ ਹਾਸਿਲ ਨਹੀਂ ਕੀਤੀ ਤੈਨੂੰ ਇੱਥੋਂ ਚਲਿਆ ਜਾਣਾ ਚਾਹੀਦਾ ਉਹ ਬਹੁ ਅਸਲਾ ਮੈਨੂੰ ਦੇਰ ਬਾਅਦ ਮਿਲਿਆ ਉਹ ਹੁਣ ਫਿਰ ਸਾਨੂੰ ਧੱਕਾ ਦੇਣ ਲੱਗਾ ਉਹ ਨਹੀਂ ਮਲੰਗੀ ਕਾਨੂੰਨ ਕੋਲੋਂ ਬਚਣ ਦਾ ਇਹੋ ਹੀ ਤਰੀਕਾ ਹੈ ਫਿਰ ਮਿਲਾਂਗੇ
0: ਕਿਆ ਬਾਤ ਹੈ ਕਿਆ ਬਾਤ ਹੈ ਜਨਾਬ ਬੜੀ ਮਿਹਰਬਾਨੀ ਬੜਾ ਮਜ਼ਾ ਆਇਆ ਤੁਹਾਡੀ ਤੁਹਾਡੇ ਨਾਲ ਗੱਲ ਕਰਕੇ ਤੇ ਡਾਇਲੌਗ ਸੁਣ ਕੇ ਵੀ ਓਕੇ
1: ਜਿਹੜਾ ਗੀਤ ਚਲਾਓਗੇ ਨਾ ਤੇ ਇਹਨਾਂ ਦੇ ਨਾਮ ਹੀ ਕਰ ਦੇਣਾ ਸਭ ਦੇ
0: ਬਿਲਕੁਲ ਠੀਕ ਹੋ ਗਿਆ ਓਕੇ ਓਕੇ
1: ਓਕੇ ਰੱਬ ਰੱਖਾ ਤੇ
0: ਰੱਬ ਰੱਖਾ ਅੱਲਾ ਹਾਫਿਜ਼

0: ਲੋ ਜਨਾਬ ਪਾਕਿਸਤਾਨ ਦਾ ਲੋਟੇਸ਼ਨ ਤੁਹਾਡੇ ਵਾਸਤੇ ਅਸੀਂ ਪ੍ਰੋਗਰਾਮ 'ਚ ਡਾਇਲੋਗ ਵੀ ਸ਼ਾਮਿਲ ਕੀਤੇ ਆ, ਕਰਲੇ ਨਾਲ ਗੱਲ ਕਰਦੇ ਹਾਂ। ਹੈਲੋ,
1: ਹੈਲੋ, ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ।
1: ਲਾਹੌਰ ਤੋਂ ਰਿਮਸ਼ਾ ਗੱਲ ਕਰਦੀ ਪਈ ਆ, ਕੀ ਹਾਲ ਹੈ?
0: ਬਿਲਕੁਲ ਠੀਕ ਹੈ ਰਿਮਸ਼ਾ ਜੀ, ਤੁਸੀਂ ਠੀਕ ਜੇ?
1: ਅਲਹਮਦੁਲਿਲਾ ਜੀ, ਮੈਂ ਠੀਕ ਠਾਕ ਹਾਂ। ਵੇਖੋ, ਆਖਰੀ ਕਾਲਰ ਮੈਂ ਬਣੀ ਆ ਬੇਟਾ ਦੀ।
0: ਹਾਂ ਬਿਲਕੁਲ, ਇਸ ਤਰ੍ਹਾਂ ਹੀ ਹੈ, ਬਿਲਕੁਲ ਇਸ ਤਰ੍ਹਾਂ ਹੀ ਹੈ।
1: ਮੈਂ ਕਿਹਾ ਅੱਜ ਲੱਗਦਾ ਮੇਰੀ ਕਾਲ ਕੋ ਨਹੀਂ ਮਿਲਣੀ, ਮੈਂ ਤਾਂ ਰੋਣ ਲੱਗੀ ਸੀ।
0: ਨਹੀਂ ਨਹੀਂ ਨਹੀਂ,
1: ਮੈਂ ਬਾਲਟੀ ਆਪਣੇ ਕੋਲ ਰੱਖ ਲਿੱਤੀ ਸੀ, ਮੈਂ ਕਿਹਾ ਪਾਣੀ ਭਰੇਗਾ ਨਾ ਫਿਰ ਪਾ ਸਕਦਾ ਨਹੀਂ ਇਹਨੂੰ।
0: ਬਿਲਕੁਲ ਠੀਕ ਹੈ, ਬਾਲਟੀ ਬਾਲਟੀ ਤੇ ਬਾਲਟੀ ਰੱਖ ਲਈ ਕੋਲ, ਬਿਲਕੁਲ ਠੀਕ ਹੋ ਗਿਆ।
1: ਬਾਲਟੀ ਵੀ ਕੋਲ ਰੱਖ ਲਿੱਤੀ ਸੀ, ਮੈਂ ਕਿਹਾ ਮੇਰੇ ਆਸੂ ਜਮਾ ਹੋਣਗੇ ਫਿਰ ਮੈਂ ਉਹ ਖਾਵਾਂਗੀ, ਵੇਖੋ ਮੈਂ ਕਿੰਨੀ ਰੋਈ ਸੀ।
0: ਕੀ ਕਹੋਗੇ?
1: ਮੈਂ ਕਵਾਂਗੀ ਤੁਹਾਡਾ ਜੋ ਸ਼ੋਅ ਹੈ ਬੜਾ ਚੰਗਾ ਲੱਗਦਾ ਪਿਆ ਮੈਨੂੰ ਹਮੇਸ਼ਾ ਦੀ ਤਰ੍ਹਾਂ। ਤੇ ਵੋ ਨਾ ਇੱਕ ਮੈਂ ਇੱਕ ਬਾਤ ਬਤਾਨੇ ਲੱਗੀ ਸੀ ਆਪਕੋ, ਵੋ ਨਾ ਪਰਸੋਂ ਨਾ ਸਾਡੇ ਘਰ ਨਾ ਮੇਰੇ ਭਰਾ ਨੂੰ ਬੁਲਾਉਣ ਵਾਸਤੇ ਨਾ ਕੋਈ ਆਦਮੀ ਆਇਆ, ਉਹਨੇ ਕੰਮ ਕਰਾਉਣਾ ਸੀ। ਮੈਂ ਪੁੱਛਿਆ, ਮੈਂ ਕਿਹਾ ਕੌਣ? ਕਹਿੰਦਾ ਮੈਂ ਤਾਰਿਕ
0: ਜੀ।
1: ਅੱਛਾ, ਮੈਂ ਕਿਹਾ ਵੱਡਾ ਤਾਰਿਕ ਕਿ ਨਿੱਕਾ ਤਾਰਿਕ?
0: ਦੋਵਾਂ ਚੋਂ ਕੋਈ ਤਾਰਿਕ ਨਹੀਂ ਨਿਕਲਿਆ ਹੈ।
1: ਮੈਂ ਕਹਿੰਦਾ ਕੀ ਬਾਜੀ? ਮੈਂ ਕਿਹਾ ਕੁਛ ਨੀ ਕੁਛ ਨੀ, ਮੈਂ ਘਰ ਆਏ ਰੇਡੀਓ ਸੁਣ ਸੁਣ ਕੇ, ਮੈਂ ਵੀ ਕਹਿੰਦੀ ਵੱਡੇ ਤਾਰਿਕ ਤੇ ਨਿੱਕਾ ਤਾਰਿਕ। ਬਾਅਦ ਚ ਪੁੱਛਦਾ ਪਿਆ ਸੀ, ਕਹਿੰਦਾ ਬਾਜੀ ਤੁਸੀਂ ਮੈਨੂੰ ਨਿੱਕਾ ਤਾਰਿਕ ਤੇ ਵੱਡਾ ਤਾਰਿਕ ਹੀ ਗਿਆ? ਮੈਂ ਕਹਿੰਦੀ ਮੈਂ ਇੰਝ ਪੁੱਛਦੀ ਸੀ, ਮੈਂ ਕਿਹਾ ਤੁਹਾਡਾ ਛੋਟਾ ਭਰਾ ਵੀ ਤਾਰਿਕ ਸਾਹਿਬ ਨਾਂ ਤੇ ਨਹੀਂ ਆਇਆ?
0: ਤਾਰਕ ਬਾਈ, ਤੁਹਾਨੂੰ ਇੱਕ ਹੋਰ ਜੁਰਮਾਨਾ ਪੈ ਗਿਆ ਜੀ, ਹੁਣ ਇਹਨਾਂ ਰਿਮਸ਼ਾ ਨੂੰ ਵੀ ਤੁਹਾਨੂੰ ਕਢਾਈ ਖਵਾਨੀ ਪੈ ਗਈ ਹੈ ਨਾ।
1: ਬਿਲਕੁਲ ਬਿਲਕੁਲ ਬਿਲਕੁਲ, ਐਸੇ ਹੀ ਹੈ। ਔਰ ਆਪ ਇਸ ਤਰ੍ਹਾਂ ਐਸੇ ਮੁਸਕਰਾਤੇ ਰਹੇ ਆਜ ਤੋਂ, ਵੈਸੇ ਵੀ ਅਨੀਲਾ ਆਪ ਮਾੜੀ ਆਪ ਹੀ ਨਹੀਂ ਹੈ ਜੋ ਸ਼ੋਕ ਜੋ ਅਸਲੀ ਰੋਣਾ ਕੁੱਤੀ।
0: ਸਹੀ ਬਾਤ ਹੈ, ਸਹੀ ਬਾਤ ਹੈ। ਅਨੀਲਾ ਜੀ ਦਾ ਮੈਸੇਜ ਆਇਆ, ਅਨੀਲਾ ਜੀ ਸੁਣ ਰਹੀ ਹੈ ਨੀ, ਟਰਾਈ ਵੀ ਕਰ ਰਹੀ ਹੈ ਪਰ ਉਹਨਾਂ ਦੀ ਕਾਲ ਕਨੈਕਟ ਨਹੀਂ ਹੋ ਰਹੀ।
1: ਹਾਏ, ਉਹਨਾਂ ਨੇ ਕਿਹਾ ਹੈਗਾ ਜ਼ਮੀਨ ਦੇ ਟਾਕੇ ਹੁਣ ਉਤਰ ਕੇ ਕੋਈ ਨਹੀਂ ਪੀ।
0: ਓਕੇ ਰਿਮਸ਼ਾ, ਥੈਂਕ ਯੂ।
1: ਓਕੇ ਜੀ,
0: ਅੱਲਾ ਹਾਫਿਜ਼। ਓਕੇ ਜੀ।

0: ਦਵਾਖਾਨਾ ਪ੍ਰੋਫੈਸਰ ਸੁਲੇਮਾਨ ਵੱਲੋਂ ਤੁਹਾਡੀ ਮੇਜ਼ਬਾਨ ਤੇ ਤਰਜਮਾਨ ਸਾਇਮਾ ਤੁਹਾਡੇ ਸਾਰਿਆਂ ਦੀ ਖਿਦਮਤ ਵਿੱਚ ਬਹੁਤ ਬਹੁਤ ਸਲਾਮ ਤੇ ਪੁਰਖਲੂਸ ਦੁਆਵਾਂ ਦਾ ਹਦੀਆ ਪੇਸ਼ ਕਰਦੀ ਏ ਤੇ ਤੁਹਾਨੂੰ ਸਾਰਿਆਂ ਨੂੰ ਹਦਾਇਤ ਦਿੰਦੀ ਏ, ਮਸ਼ਵਰਾ ਦਿੰਦੀ ਏ ਤੇ ਨਸੀਹਤ ਕਰਦੀ ਏ ਕਿ ਹਰ ਕੰਮ ਤੇ ਹਰ ਸ਼ੈ ਤੋਂ ਜ਼ਿਆਦਾ ਆਪਣੀ ਸਿਹਤ ਨੂੰ ਅਹਿਮੀਅਤ ਦਿਓ, ਕਿਉਂਕਿ ਸਿਹਤਮੰਦੀ ਨਾਲ ਹੀ ਜ਼ਿੰਦਗੀ ਦੀ ਬਹਾਰ ਏ ਤੇ ਬਿਮਾਰੀ ਨਾਲ ਜ਼ਿੰਦਗੀ ਪੁਰਖਾਰ ਏ। ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਪਾਕ ਸਿਹਤਮੰਦ ਜ਼ਿੰਦਗੀ ਗੁਜ਼ਾਰਨ ਲਈ ਫੌਰਨ ਹੀ ਪਾਕਿਸਤਾਨ ਦੇ ਮਾਇਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ ਤੇ ਮਿਲੋ, ਜਿਹਦੇ ਲਈ ਸਾਡਾ ਪਤਾ ਤੇ ਫੋਨ ਨੰਬਰ ਬੜੀ ਤਵੱਜੋ ਤੇ ਇਹਤਿਆਤ ਨਾਲ ਨੋਟ ਫਰਮਾਓ ਤੇ ਲਿਖੋ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 0423772716, ਮੋਬਾਈਲ ਨੰਬਰ ਏ 0300414 2608, ਯਾਨੀ 0300414206 08। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾ, ਜ਼ਰਾ ਨੇੜੇ ਨੇੜੇ ਆ ਜਾਓ, ਕਿਉਂਕਿ ਹੁਣ ਮੈਂ ਤੁਹਾਡੀ ਮੁਲਾਕਾਤ ਕਰਾਉਣੀ ਹੈ ਆਲਮੀ ਸ਼ੋਹਰਤ ਯਾਫਤਾ ਮੌਲਿਜ, ਜੜੀ ਬੂਟੀਆਂ ਦੇ ਐਕਸਪਰਟ, ਕਾਬਿਲ ਉਸਤਾਦ, ਅਜ਼ੀਮ ਤਿੱਬੀ ਮੁਹੱਕਕ ਤੇ ਮੁਤਅੱਦਦ ਕਿਤਾਬਾਂ ਦੇ ਮੌਲਫ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ, ਜਿਹੜੇ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਤੇ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ ਵੀ ਨੇ। ਤੇ ਆਓ ਜਨਾਬ, ਮਿਲਦੇ ਹਾਂ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ। ਸੁਲੇਮਾਨ ਸਾਹਿਬ, ਤੁਹਾਡੀ ਤਸ਼ਰੀਫ ਆਵਰੀ ਸਾਡੇ ਲਈ ਬਾਇਸੇ ਇਜ਼ਾਜ਼, ਬਾਇਸੇ ਇਫਤਿਖਾਰ ਤੇ ਬਾਇਸੇ ਰਹਿਨਮਾਈ ਹੈ, ਜਿਹਦੀ ਵਜ੍ਹਾ ਤੋਂ ਮੈਂ ਤੁਹਾਡੀ ਤਸ਼ਰੀਫ ਆਵਰੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨੀ ਹਾਂ।
1: ਸਹਿਮਾ ਜੀ, ਮੈਨੂੰ ਵੀ ਬਹੁਤ ਖੁਸ਼ੀ ਹੈ ਅਤੇ ਮੇਰੇ ਲਈ ਬਸ ਇਹ ਅਹਿਸਾਸ ਹੈ ਕਿ ਮੇਰੇ ਸੋਹਣੇ ਭੈਣ ਭਰਾ ਮੈਨੂੰ ਬੜੇ ਇਤਮਾਦ ਦੇ ਭਰੋਸੇ ਨਾਲ ਲਿਖਦੇ ਨੇ ਅਤੇ ਆਪਣੀ ਪ੍ਰੋਬਲਮਸ ਮੇਰੇ ਨਾਲ ਸ਼ੇਅਰ ਕਰਦੇ ਨੇ।
0: ਜੀ ਬਿਲਕੁਲ, ਕਿਉਂ ਨਹੀਂ ਸੁਲੇਮਾਨ ਸਾਹਿਬ, ਕਿਉਂ ਨਾ ਈਮੇਲ ਤੇ ਐਸਐਮਐਸ ਦਾ ਸਿਲਸਿਲਾ ਸ਼ੁਰੂ ਕੀਤਾ।
1: ਜੀ ਜ਼ਰੂਰ
0: ਸੁਲੇਮਾਨ ਸਾਹਿਬ, ਇਹ ਈਮੇਲ ਜ਼ਹੂਰ ਸਦੀਕੀ ਸਾਹਿਬ ਨੇ ਲਿਖੀ ਹੈ, ਕਹਿੰਦੇ ਨੇ ਕਿ ਮੇਰੀ ਉਮਰ 24 ਸਾਲ ਹੈ, ਜਿਸ ਸਮੇਂ ਇੰਨਾ ਕਮਜ਼ੋਰ ਤੇ ਸੁੱਕਿਆ ਹੈ ਕਿ ਜਿਹੜਾ ਵੇਖਦਾ ਹੈ ਇਹੀ ਸਮਝਦਾ ਹੈ ਕਿ ਮੈਂ ਨਸ਼ਾ ਕਰਨਾ ਵਾਂ ਜਾਂ ਫਿਰ ਕੋਈ ਖੌਫਨਾਕ ਅੰਦਰੂਨੀ ਬਿਮਾਰੀ ਹੈ। ਮੈਂ ਆਪਣੀ ਇਸ ਹਾਲਤ ਤੋਂ ਬਹੁਤ ਫਿਕਰਮੰਦ ਹਾਂ, ਕਿਉਂਕਿ ਮੈਨੂੰ ਆਪਣੇ ਅੰਦਰ ਤਵਾਨਾਈ ਵੀ ਮਹਿਸੂਸ ਨਹੀਂ ਹੁੰਦੀ, ਜ਼ਰਾ ਜਿਹਾ ਕੰਮ ਕਰਾਂ ਤਾਂ ਥਕਨ ਹੋ ਜਾਂਦੀ ਹੈ, ਚੱਕਰ ਆਉਣ ਲੱਗ ਪੈਂਦੇ ਨੇ ਅਤੇ ਅੱਖਾਂ ਅੱਗੇ ਹਨੇਰਾ ਆ ਜਾਂਦਾ। ਮੈਂ ਯਖਨੀ, ਅੰਡੇ, ਗੋਸ਼ਤ, ਦੁੱਧ ਅਤੇ ਦਹੀਂ ਬਹੁਤ ਜ਼ਿਆਦਾ ਖਾ ਰਿਹਾ ਵਾਂ, ਪਰ ਕਮਜ਼ੋਰੀ ਇਹ ਕਿ ਦੂਰ ਹੀ ਨਹੀਂ ਹੁੰਦੀ। ਸੁਲੇਮਾਨ ਸਾਹਿਬ, ਮੇਰੀ ਸਿਹਤ ਦਿਨ ਬ ਦਿਨ ਖਰਾਬ ਹੋ ਰਹੀ ਹੈ, ਮਿਹਰਬਾਨੀ ਕਰਕੇ ਦਵਾਈ ਤਿਆਰ ਕਰ ਦਿਓ।
1: ਬੇਟਾ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਇੱਕ ਐਸੀ ਅੰਦਰੂਨੀ ਬਿਮਾਰੀ ਵਿੱਚ ਮੁਬਤਲਾ ਹੋ ਜਿਹੜੀ ਖੌਫਨਾਕ ਮਨਫੀ ਅਸਰਾਤ ਰੱਖਦੀ ਹੈ। ਇਸ ਬਿਮਾਰੀ ਦੀ ਬਦੌਲਤ ਜਿਸਮ ਸੁੱਕ ਜਾਂਦਾ ਹੈ, ਯਾਦਦਾਸ਼ਤ ਤੇ ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਜਿਸਮਾਨੀ ਕਮਜ਼ੋਰੀ ਉੱਠਣ ਨਹੀਂ ਦਿੰਦੀ। ਖੌਫ, ਅਹਿਸਾਸੇ ਕਮਤਰੀ ਅਤੇ ਅਹਿਸਾਸੇ ਨਦਾਮਤ ਮਰੀਜ਼ ਨੂੰ ਜ਼ਿਹਨੀ ਤੌਰ ਉੱਤੇ ਬਿਮਾਰ ਕਰ ਦਿੰਦੇ ਨੇ, ਜਿਸਮਾਨੀ ਕੁਵਤ ਬਿਲਕੁਲ ਜ਼ਾਇਲ ਹੋ ਜਾਂਦੀ ਹੈ, ਜਿਹਦੇ ਨਤੀਜੇ ਵਿੱਚ ਨਾ ਸਿਰਫ ਜ਼ਿੰਦਗੀ ਬੇਜ਼ਾਰੇ ਨਾਲ ਗੁਜ਼ਰਦੀ ਹੈ। ਬੇਟਾ ਜੀ, ਇਹ ਇੱਕ ਅਹਿਸਾਸ ਬਿਮਾਰੀ ਹੈ ਜਿਹਦੀ ਨੋਇਤ ਅਤੇ ਤਫਸੀਲ ਫਿਲਹਾਲ ਬਿਆਨ ਨਹੀਂ ਹੋ ਸਕਦੀ। ਤਾਹਮ ਇੰਨੀ ਗੱਲ ਯਾਦ ਰੱਖੋ ਕਿ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇਹ ਬਿਮਾਰੀ ਕਾਬਲੇ ਇਲਾਜ ਹੈ।
0: ਜੀ
1: ਬੇਟਾ ਜੀ, ਇਲਾਜ ਸ਼ੁਰੂ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਥੋੜ੍ਹਾ ਜਿਹਾ ਵਕਤ ਕੱਢੋ ਅਤੇ ਦਵਾਖਾਨੇ 'ਤੇ ਆ ਜਾਓ। ਮੈਂ ਤੁਹਾਡੀ ਤਬੀਅਤ ਕਫੀਅਤ ਦੇ ਮੁਤਾਬਿਕ ਦਵਾਈ ਤਿਆਰ ਕਰਾਂਗਾ, ਜਿਹਦੇ ਨਾਲ ਸਾਰੇ ਮਸਾਇਲ ਨਾ ਸਿਰਫ ਦੂਰ ਹੋ ਜਾਣਗੇ ਬਲਕਿ ਇਨਸ਼ਾਅੱਲਾ ਤੁਹਾਡੇ ਜਿਸਮ ਵਿੱਚ ਭਰਪੂਰ ਤਵਾਨਾਈ ਤੇ ਤਾਕਤ ਵੀ ਆ ਜਾਏਗੀ।
0: ਜੀ ਜੀ ਜੀ,
1: ਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਅੱਛੇ ਤਰੀਕੇ ਨਾਲ ਗੁਜ਼ਾਰ ਸਕੋਗੇ।
0: ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਹੁਣ ਦੇਰ ਨਹੀਂ ਕਰਨੀ ਤੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲਣਾ ਹੈ, ਕਿਉਂਕਿ ਜਿੰਨੀ ਦੇਰ ਹੋਵੇਗੀ ਉਨੀ ਬਿਮਾਰੀ ਵਿਗੜੇਗੀ ਤੇ ਜਿਹੜੀ ਚੀਜ਼ ਵਿਗੜ ਜਾਏ ਉਹਨੂੰ ਠੀਕ ਕਰਨਾ ਵੀ ਮੁਸ਼ਕਿਲ ਹੁੰਦਾ। ਕਿਉਂ ਸੁਲੇਮਾਨ ਸਾਹਿਬ, ਵਿਗੜੀ ਹੋਈ ਬਿਮਾਰੀ ਹੋਵੇ ਜਾਂ ਵਿਗੜੀ ਆਦਤ, ਦੋਵਾਂ ਨੂੰ ਠੀਕ ਕਰਨਾ ਮੁਸ਼ਕਿਲ ਹੁੰਦਾ।
1: ਜੀ ਬੇਸ਼ੱਕ ਸਹਿਮਾ ਜੀ, ਤੁਸੀਂ ਤੇ ਬੜੇ ਪੱਤਰ ਦੀ ਗੱਲ ਕੀਤੀ।
0: ਜੀ ਬੜੀ ਮਿਹਰਬਾਨੀ, ਇਹ ਸਭ ਅੱਛੀ ਸੋਭਤ ਦਾ ਅਸਰ ਹੈ, ਯਾਨੀ ਤੁਸੀਂ ਸਮਝ ਗਿਆ ਹੋ ਨਾ।
1: ਬਿਲਕੁਲ
0: ਸੁਲੇਮਾਨ ਸਾਹਿਬ, ਅਗਲੀ ਈਮੇਲ ਤੇ ਹਾਜ਼ਰ ਹੈ ਜਿਹੜੀ ਮਹਿਮੂਦ ਰਿਜ਼ਵੀ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬ ਹਕੀਮ ਸਾਹਿਬ, ਮੇਰੇ ਬੇਟੇ ਦੀ ਸ਼ਾਦੀ ਨੂੰ 4 ਸਾਲ ਹੋ ਗਏ ਨੇ, ਲੇਕਿਨ ਔਲਾਦ ਤੋਂ ਮਹਿਰੂਮੀ ਹੈ, ਜਿਹਦੀ ਵਜ੍ਹਾ ਨਾਲ ਮੇਰਾ ਬੇਟਾ ਤੇ ਮੇਰੀ ਨੂੰਹ ਦੋਵੇਂ ਬਹੁਤ ਹੀ ਪਰੇਸ਼ਾਨ ਰਹਿੰਦੇ ਨੇ। ਸੁਲੇਮਾਨ ਸਾਹਿਬ, ਉਹਨਾਂ ਨੇ ਆਪਣੇ ਸਾਰੇ ਲੈਬੋਰਟਰੀ ਟੈਸਟ ਕਰਵਾਏ ਨੇ ਜਿਹੜੇ ਬਿਲਕੁਲ ਠੀਕ ਨੇ। ਸੁਲੇਮਾਨ ਸਾਹਿਬ, ਮੈਂ ਆਪਣੇ ਬੇਟੇ ਦੀ ਇਸ ਪਰੇਸ਼ਾਨੀ ਨੂੰ ਵੇਖ ਨਹੀਂ ਸਕਦਾ। ਤੁਹਾਡੀ ਸ਼ੋਹਰਤ ਤੇ ਨੇਕ ਨਾਮੀ ਸੁਣ ਕੇ ਤੁਹਾਨੂੰ ਰਾਬਤਾ ਕੀਤਾ। ਜੇ ਦੇਸੀ ਇਲਾਜ ਚ ਕੋਈ ਚੀਜ਼ ਐਸੀ ਬਿਮਾਰੀ ਨੂੰ ਠੀਕ ਕਰ ਸਕਦੀ ਹੈ ਤੇ ਜ਼ਰੂਰ ਦੱਸੋ। ਮੈਂ ਉਹਨਾਂ ਦੀ ਰਿਪੋਰਟਸ ਵੀ ਤੁਹਾਨੂੰ ਘੱਲ ਰਿਹਾ ਵਾਂ, ਤੇ ਜੇ ਤੁਸੀਂ ਆਖੋ ਤੇ ਬੇਟੇ ਨੂੰ ਦਵਾਖਾਨੇ ਤੇ ਵੀ ਭੇਜ ਦਿਆਂਗਾ।
1: ਮੋਹਤਰਮ ਰਿਜ਼ਵੀ ਭਾਈ, ਤੁਸੀਂ ਤੇ ਫਰਮਾਇਆ ਕਿ ਰਿਪੋਰਟ ਕਲੀਅਰ ਨੇ, ਲੇਕਿਨ ਇਹਨਾਂ ਦੋਵਾਂ ਰਿਪੋਰਟਸ ਵਿੱਚ ਤੇ ਗੜਬੜ ਹੈ।
0: ਹਾਂ,
1: ਖਵਾਤੀਨੋ ਹਜ਼ਰਤ ਦਾ ਇਲਾਜ ਕੀਤਾ ਹੈ,
0: ਬੇਸ਼ੱਕ ਬੇਸ਼ੱਕ,
1: ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਉਹਨਾਂ ਨੂੰ ਸ਼ਫਾ ਯਾਬੀ ਹੋਈ ਹੈ। ਮੇਰੇ ਮੋਹਤਰਮ ਭਾਈ, ਤੁਸੀਂ ਆਪਣੇ ਬੇਟੇ ਨੂੰ ਕਿਸੇ ਦਿਨ ਦਵਾਖਾਨੇ ਤੇ ਜ਼ਰੂਰ ਘੱਲੋ, ਤਾਂ ਕਿ ਮੈਂ ਉਹਨਾਂ ਨੂੰ ਚੈੱਕ ਕਰ ਸਕਾਂ ਤੇ ਉਹਨਾਂ ਨੂੰ ਇਲਾਜ ਤੇ ਦਵਾਈ ਦੇ ਹਵਾਲੇ ਨਾਲ ਵੀ ਮਜ਼ੀਦ ਗਾਈਡ ਕਰ ਸਕਾਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੇ ਬੇਟੇ ਤੇ ਨੂੰਹ ਦੀ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ,
0: ਇਨਸ਼ਾਅੱਲਾ ਤਾਲਾ ਜੀ।
1: ਬਲਕਿ ਅੱਲਾਹ ਪਾਕ ਆਪਣੀ ਸਿਹਤ ਤੇ ਕਰਮ ਨਵਾਜ਼ੀ ਦੇ ਜ਼ਰੀਏ ਉਹਨਾਂ ਨੂੰ ਔਲਾਦ ਵੀ ਜ਼ਰੂਰਤ ਆ ਫਰਮਾਏਗਾ,
0: ਇਨਸ਼ਾਅੱਲਾ ਤਾਲਾ ਜੀ। ਮੋਹਤਰਮ, ਅੱਲਾਹ ਕਰਮ ਫਰਮਾਏਗਾ। ਸੁਲੇਮਾਨ ਸਾਹਿਬ,
1: ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੇ ਬੇਟੇ ਤੇ ਨੂੰਹ ਦੀ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ,
0: ਇਨਸ਼ਾਅੱਲਾ ਤਾਲਾ ਜੀ।
1: ਬਲਕਿ ਅੱਲਾਹ ਪਾਕ ਆਪਣੀ ਸਿਹਤ ਤੇ ਕਰਮ ਨਵਾਜ਼ੀ ਦੇ ਜ਼ਰੀਏ ਉਹਨਾਂ ਨੂੰ ਔਲਾਦ ਵੀ ਜ਼ਰੂਰਤ ਆ ਫਰਮਾਏਗਾ।

0: ਕਿ ਪੇਨ ਕਿਲਰ ਦੀ ਆਦਤ ਨਾਲ ਮੇਦੇ ਦਾ ਅਲਸਰ ਵੀ ਹੋ ਸਕਦਾ ਹੈ।
1: ਹਾਂਜੀ,
0: ਲਿਹਾਜ਼ਾ ਆਰਸੀ ਆਰਾਮ ਲਈ ਕਿਸੇ ਦੂਜੀ ਬਿਮਾਰੀ ਨੂੰ ਦਾਵਤ ਨਾ ਦਿਓ। ਠੰਡੀ ਤਸੀਰ ਵਾਲੀ ਅਸ਼ੀਆ, ਖੱਟੀ ਚੀਜ਼ਾਂ ਅਤੇ ਚਾਵਲ ਦਾ ਇਸਤੇਮਾਲ ਛੱਡ ਦਿਓ। ਮੈਂ ਜਿਹੜੀ ਦਵਾਈ ਪਾਰਸਲ ਕਰਵਾਵਾਂਗਾ ਉਹ ਬਹੁਤ ਹੀ ਅਸਮੂਦਾ ਅਤੇ ਬਹੁਤ ਹੀ ਮੁਫੀਦ ਹੈ, ਜਿਹੜੀ ਬਲਗਮੀ ਰਤੂਬਾਤ ਨੂੰ ਖਾਰਜ ਕਰਕੇ ਦਰਦ ਸ਼ਕੀਕਾ ਤੋਂ ਮੁਕੰਮਲ ਨਿਜਾਤ ਦਿਲਾਉਂਦੀ ਹੈ। ਇਨਸ਼ਾਅੱਲਾ ਅੱਲਾਹ ਤਾਲਾ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਤਕਲੀਫ ਬਿਲਕੁਲ ਠੀਕ ਹੋ ਜਾਏਗੀ
1: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ, ਮੋਹਤਰਮ ਫਿਕਰ ਨਹੀਂ ਕਰਨੀ, ਇਨਸ਼ਾਅੱਲਾ ਤਾਲਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਸੁਲੇਮਾਨ ਸਾਹਿਬ, ਵਾਰੀ ਇਸ ਈਮੇਲ ਦੀ ਜਿਹੜੀ ਅਸਲਮ ਕੁਰੈਸ਼ੀ ਸਾਹਿਬ ਨੇ ਤਹਿਰੀਰ ਕੀਤੀ ਹੈ, ਫਰਮਾਉਂਦੇ ਨੇ ਕਿ ਮੈਨੂੰ ਸਟਮਕ ਪ੍ਰੋਬਲਮ ਹੈ, ਖਾਣਾ ਹਜ਼ਮ ਨਹੀਂ ਹੁੰਦਾ, ਅਕਸਰ ਮੂੰਹ ਪੱਕ ਜਾਂਦਾ ਹੈ, ਖੱਟੀਆਂ ਡਕਾਰਾਂ ਦੀ ਵਜ੍ਹਾ ਨਾਲ ਮੂੰਹ ਵਿੱਚ ਖੱਟਾ ਪਾਣੀ ਆਉਂਦਾ ਹੈ, ਸੀਨੇ 'ਚ ਜਲਨ ਅਤੇ ਪੇਟ 'ਚ ਅਫਾਰਾ ਪਨ ਜਿਹੜਾ ਨਾ ਮਹਿਸੂਸ ਹੁੰਦਾ ਹੈ। ਖਾਣ ਤੋਂ ਬਾਅਦ ਜਦੋਂ ਤੀਕਰ ਬੋਤਲ ਨਾ ਪੀਵਾਂ ਖਾਣਾ ਹਜ਼ਮ ਹੀ ਨਹੀਂ ਹੁੰਦਾ। ਬਰਾਏ ਕਰਮ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਕਿ ਮੇਰਾ ਮੇਦਾ ਠੀਕ ਹੋ ਜਾਏ ਅਤੇ ਭੁੱਖ ਵੀ ਵੱਧ ਜਾਏ।
0: ਮੋਹਤਰਮ ਅਸਲਮ ਸਾਹਿਬ, ਹਰ ਖਾਣੇ ਤੋਂ ਬਾਅਦ ਬੋਤਲ ਦੀ ਆਦਤ ਬਹੁਤ ਹੀ ਖਤਰਨਾਕ ਹੈ।
1: ਹਾਂਜੀ,
0: ਇਹਦੇ ਨਾਲ ਨਾ ਸਿਰਫ ਮੇਦਾ ਖਰਾਬ ਹੋਵੇਗਾ ਬਲਕਿ ਇਹ ਗੁਰਦਿਆਂ ਲਈ ਵੀ ਬਹੁਤ ਮੁਜ਼ਰ ਹੈ। ਮੇਰੇ ਮੋਹਤਰਮ ਭਾਈ, ਇਹ ਕੋਈ ਇਲਾਜ ਤਾਂ ਨਹੀਂ, ਤੁਸੀਂ ਜਿਹੜੀ ਕੈਫੀਅਤ ਲਿਖੀ ਹੈ ਉਹਦੇ ਮੁਤਾਬਿਕ ਤੁਹਾਨੂੰ ਤਜ਼ਾਬੀਅਤ ਦਾ ਮਸਲਾ ਹੈ। ਤੁਸੀਂ ਮਿਰਚ ਮਸਾਲੇ ਛੱਡ ਦਿਓ ਅਤੇ ਦੁੱਧ ਦਹੀਂ ਦਾ ਜ਼ਿਆਦਾ ਇਸਤੇਮਾਲ ਕਰੋ।
1: ਸਹੀ,
0: ਮੈਂ ਤੁਹਾਨੂੰ ਦਵਾਈ ਪਾਰਸਲ ਕਰਾ ਦਿਆਂਗਾ ਜਿਹਦੇ ਨਾਲ ਤਜ਼ਾਬੀਅਤ ਦੂਰ ਹੋ ਜਾਵੇਗੀ ਅਤੇ ਨਿਜ਼ਾਮੀ ਹਜ਼ਮ ਪੂਰੀ ਤਰ੍ਹਾਂ ਠੀਕ ਹੋ ਜਾਏਗਾ ਅਤੇ ਇਨਸ਼ਾਅੱਲਾ ਤੁਸੀਂ ਜੋ ਵੀ ਖਾਓਗੇ ਉਹ ਪੂਰੀ ਤਰ੍ਹਾਂ ਹਜ਼ਮ ਹੋਵੇਗਾ
1: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ
0: ਜੀ, ਜੀ
1: ਪ੍ਰੋਗਰਾਮ ਦਾ ਵੇਲਾ ਗਿਆ ਮੁੱਕ ਤੇ ਮੈਂ ਗਈ ਹਾਂ ਰੁਕ। ਸੁਲੇਮਾਨ ਸਾਹਿਬ, ਤੁਹਾਡੀ ਆਮਦ ਅਤੇ ਤਸ਼ਰੀਫ ਆਵਰੀ ਦਾ ਬਹੁਤ ਬਹੁਤ ਅਤੇ ਬਹੁਤ ਜ਼ਿਆਦਾ ਸ਼ੁਕਰੀਆ ਅਤੇ ਮਿਹਰਬਾਨੀ।
0: ਸਹਿਮਾ ਜੀ, ਤੁਹਾਡਾ ਅਤੇ ਸੋਹਣੇ ਭੈਣ ਭਰਾਵਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ
1: ਜੀ। ਮਿਹਰਬਾਨੀ। ਸੋਹਣੇ ਭੈਣ ਭਰਾਓ, ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ ਪਾਕਿਸਤਾਨ ਦੇ ਮਾਇਆਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸਾਡਾ ਪਤਾ ਹੈ ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਏ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਸਦਾ ਮੁਸਕਰਾਓ ਅਤੇ ਖੁਸ਼ ਰਹੋ। ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਤਾਲਾ ਫੇਰ ਮਿਲਾਂਗੇ। ਉਸ ਵੇਲੇ ਤੀਕਰ ਖੁਦਾ ਹਾਫਿਜ਼ ਅਤੇ ਰੱਬ ਰਾਖਾ।
2: ਸੁਣਦੇ ਰਹੀਏ FM 101.

0: शुक्रिया, आपने FM 101 ट्यून किया।
1: ਸੋਹਣੀ ਭੈਣ ਭਰਾ ਤੇ ਮੇਰੇ ਬਜ਼ੁਰਗੋ, ਤੁਹਾਡੀ ਭੈਣ ਸਾਇਮਾ ਤੁਹਾਡੇ ਸਾਰਿਆਂ ਦੀ ਖਿਦਮਤ ਵਿੱਚ ਬਹੁਤ ਬਹੁਤ ਸਲਾਮ ਤੇ ਬੇਸ਼ੁਮਾਰ ਦੁਆਵਾਂ ਦਾ ਹਦੀਆ ਪੇਸ਼ ਕਰਦੀ ਹੈ ਤੇ ਉਮੀਦ ਕਰਦੀ ਹੈ ਕਿ ਤੁਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਤਿੱਬੀ ਰਹਿਨਮਾਈ ਹਾਸਲ ਕਰਕੇ ਖੁਸ਼ਗਵਾਰ ਜ਼ਿੰਦਗੀ ਗੁਜ਼ਾਰ ਰਹੇ ਹੋਵੋਗੇ। ਸੋਹਣੀ ਭੈਣ ਭਰਾਓ, ਇਸ ਪ੍ਰੋਗਰਾਮ ਦਾ ਬੁਨਿਆਦੀ ਮਕਸਦ ਤੁਹਾਨੂੰ ਸਿਹਤਮੰਦ ਜ਼ਿੰਦਗੀ ਫਰਾਹਮ ਕਰਨਾ ਹੈ ਤੇ ਇਸ ਮਕਸਦ ਲਈ ਸਾਡੇ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਉਂਦੇ ਨੇ ਸਾਡੇ ਮੁਲਕ ਦੇ ਬਹੁਤ ਹੀ ਮਸ਼ਹੂਰ ਤੇ ਮੰਨੇ ਤੰਨੇ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ। ਸੋਹਣੇ ਭੈਣ ਭਰਾਓ, ਆਲਮੀ ਸ਼ੋਹਰਤ ਯਾਫਤਾ ਮੌਲਿਜ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਸਾਡੇ ਸਟੂਡੀਓ ਵਿੱਚ ਤਸ਼ਰੀਫ ਲਿਆ ਚੁੱਕੇ ਨੇ, ਲੇਕਿਨ ਜਨਾਬ ਤੁਸੀਂ ਪਹਿਲਾਂ ਨੋਟ ਫਰਮਾਓ ਸਾਡਾ ਪਤਾ ਤਾਂ ਕਿ ਤੁਸੀਂ ਆਪ ਵੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਬਰਾਏ ਰਾਸਤ ਮਿਲ ਸਕੋ ਤੇ ਲਿਖ ਸਕੋ ਈਮੇਲਸ ਤੇ SMS। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710, ਯਾਨੀ 042-377-2710। ਮੋਬਾਈਲ ਨੰਬਰ ਏ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਖਸੂਸੀ ਤਵੱਜੋ ਫਰਮਾਓ ਤੇ ਤਿਆਰ ਹੋ ਜਾਓ, ਕਿਉਂਕਿ ਹੁਣ ਮਿਲਨੇ ਆ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ, ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਤੇ ਅਵਾਰਡ ਯਾਫਤਾ ਗੋਲਡ ਮੈਡਲਿਸਟ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ। ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਵੈਲਕਮ ਜੀ ਆਇਆਂ ਨੂੰ ਤੇ ਖੁਸ਼ ਆਮਦੀਦ ਕਹਿੰਦੇ ਹਾਂ ਤੇ ਤੁਹਾਡੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਸ਼ੁਮਾਰ ਤਿੱਬੀ ਮਸਰੂਫੀਅਤ ਦੇ ਬਾਵਜੂਦ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ।
2: ਸਾਇਮਾ ਜੀ, ਇਹ ਤੇ ਮੇਰਾ ਤਿੱਬੀ ਫਰੀਜ਼ਾ ਹੈ ਤੇ ਮੈਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਕਿ ਮੈਂ ਇਸ ਪ੍ਰੋਗਰਾਮ ਦੇ ਜ਼ਰੀਏ ਦੁਖੀ ਮਰੀਜ਼ਾਂ ਦੀ ਖਿਦਮਤ ਕਰ ਰਿਹਾ ਵਾਂ।
1: ਸੁਲੇਮਾਨ ਸਾਹਿਬ, ਇਹ ਤੇ ਤੁਹਾਡੀ ਇਨਕਸਾਰੀ ਹੈ, ਜਜ਼ਾਕਅੱਲਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਇਬਤਦਾ ਹੁੰਦੀ ਹੈ SMS ਨਾਲ, ਜਿਹਦੇ ਵਿੱਚ ਦੁਆਵਾਂ ਦੇ ਅਨਮੋਲ ਗੁਲਦਸਤੇ ਪੇਸ਼ ਕੀਤੇ ਗਏ ਨੇ।
2: ਜੀ ਜੀ,
1: ਇਹ SMS ਆਬਿਦ ਸ਼ੇਖ ਸਾਹਿਬ ਨੇ ਲਿਖੀ ਹੈ। ਕਹਿੰਦੇ ਨੇ ਕਿ ਮੈਂ ਤੁਹਾਡੇ ਲਈ ਜਿੰਨੀ ਵੀ ਦੁਆ ਕਰਾਂ ਉਹ ਘੱਟ ਹੈ, ਕਿਉਂਕਿ ਤੁਸੀਂ ਮੇਰੇ ਲਈ ਕਿਸੇ ਮਸੀਹਾ ਤੋਂ ਘੱਟ ਨਹੀਂ।
2: ਸ਼ੁਕਰੀਆ।
1: ਤੁਹਾਡੇ ਇਲਾਜ ਨੇ ਮੇਰੇ ਬੇਰੌਣਕ ਘਰ ਨੂੰ ਰੌਣਕ ਤੇ ਖੁਸ਼ੀਆਂ ਦਾ ਗਹਿਵਾਰਾ ਬਣਾ ਦਿੱਤਾ। ਸੁਲੇਮਾਨ ਸਾਹਿਬ, ਤੁਹਾਡੇ ਇਲਾਜ ਨੇ ਮੈਨੂੰ ਬੇਉਲਾਦੀ ਦੇ ਤਾਨੇ ਤੋਂ ਨਜਾਤ ਦਵਾਈ ਹੈ ਤੇ ਅੱਲਾ ਪਾਕ ਨੇ ਸਾਨੂੰ ਆਪਣੀ ਰਹਿਮਤ ਨਾਲ ਖੁਸ਼ੀ ਦੀ ਖ਼ਬਰ ਦਿੱਤੀ ਹੈ। ਸੁਲੇਮਾਨ ਸਾਹਿਬ, ਮੈਂ ਸਾਰੀ ਉਮਰ ਤੁਹਾਨੂੰ ਦੁਆਵਾਂ ਦੇਵਾਂਗਾ ਕਿ ਅੱਲਾ ਪਾਕ ਤੁਹਾਡੇ ਮਰਤਬੇ ਤੇ ਮਕਾਮ ਨੂੰ ਹਮੇਸ਼ਾ ਬੁਲੰਦ ਰੱਖੇ ਤੇ ਜਿਸ ਤਰ੍ਹਾਂ ਮੈਨੂੰ ਬੇਉਲਾਦੀ ਤੋਂ ਨਜਾਤ ਮਿਲੀ ਏ, ਅੱਲਾ ਪਾਕ ਹਰ ਮਰੀਜ਼ ਨੂੰ ਇੰਜ ਜੀ ਸਾਹਿਬੇ ਔਲਾਦ ਕਰੇ। ਆਮੀਨ। ਵਾਹ ਜੀ ਵਾਹ। ਸੁਲੇਮਾਨ ਸਾਹਿਬ,
2: ਮੁਹਤਰਮ ਅਬਦ ਭਾਈ, ਮੈਂ ਸੋਹਣੇ ਰੱਬ ਦਾ ਸ਼ੁਕਰ ਗੁਜ਼ਾਰ ਹਾਂ ਕਿ ਉਹਨੇ ਸਾਡੇ ਇਲਾਜ ਨੂੰ ਤੁਹਾਡੇ ਲਈ ਬਾਇਸੇ ਸ਼ਿਫਾ ਬਣਾਇਆ।
1: ਬਿਲਕੁਲ।
2: ਮੇਰੇ ਮੋਹਤਰਮ ਭਾਈ, ਮੇਰੇ ਵੱਲੋਂ ਵੀ ਬਹੁਤ ਬਹੁਤ ਮੁਬਾਰਕ ਕਬੂਲ ਫਰਮਾਓ। ਸੋਹਣਾ ਰੱਬ ਤੁਹਾਨੂੰ ਔਲਾਦ ਦੀ ਖੁਸ਼ੀਆਂ ਵਿਖਾਵੇ। ਆਮੀਨ। ਮੇਰੀ ਦਿਲੀ ਦੁਆ ਹੈ। ਮੇਰੇ ਭਾਈ, ਤੁਸੀਂ ਮੈਨੂੰ ਆਪਣੀ ਦੁਆਵਾਂ ਵਿੱਚ ਯਾਦ ਰੱਖਿਆ, ਜਿਹਦੇ ਲਈ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ।
1: ਜੀ ਮੋਹਤਰਮ ਆਬਿਦ ਸਾਹਿਬ, ਤੁਸੀਂ ਮੈਨੂੰ ਤੇ ਦੁਆਵਾਂ ਵਿੱਚ ਯਾਦ ਹੀ ਨਹੀਂ ਰੱਖਿਆ, ਹਾਲਾਂਕਿ ਮੈਂ ਹੀ ਤੁਹਾਡੀ ਈਮੇਲ ਸੁਲੇਮਾਨ ਸਾਹਿਬ ਨੂੰ ਪੜ੍ਹ ਕੇ ਸੁਣਾਈ ਸੀ। ਬਹਰਹਾਲ, ਮੇਰੇ ਵੱਲੋਂ ਵੀ ਸਿਹਤਯਾਬੀ ਦੀ ਮੁਬਾਰਕਬਾਦ ਕਬੂਲ ਕਰੋ ਤੇ ਇਸ ਖੁਸ਼ੀ 'ਚ ਕੋਈ ਜ਼ਬਰਦਸਤ ਜਿਹੀ ਪਾਰਟੀ ਹੋਣੀ ਚਾਹੀਦੀ ਹੈ ਤੇ ਪਾਰਟੀ ਵਿੱਚ ਮੈਨੂੰ ਜ਼ਰੂਰ ਬੁਲਾਉਣਾ ਹੁਣ।
2: ਵਾਹ ਵਾਹ ਸਹਿਮਾ ਜੀ, ਇਹਨੂੰ ਕਹਿੰਦੇ ਨੇ ਮਾਨ ਨਾ ਮਾਨ, ਮੈਂ ਤੇਰਾ ਮਹਿਮਾਨ।
1: ਸੁਲੇਮਾਨ ਸਾਹਿਬ, ਮਾਨ ਨਾ ਮਾਨ, ਤੂੰ ਮੇਰਾ ਮੇਜ਼ਬਾਨ, ਮੈਂ ਤੇ ਇਸ ਮੌਕੂਲੇ ਤੇ ਅਮਲ ਕਰਾਂਗੀ ਤਾਂ ਕਿ ਕੋਈ ਮੈਨੂੰ ਬਿਨ ਬੁਲਾਇਆ ਮਹਿਮਾਨ ਨਾ ਕਵੇ। ਸੁਲੇਮਾਨ ਸਾਹਿਬ, ਪੇਸ਼ ਹੈ ਅਗਲੀ ਈਮੇਲ ਜਿਹੜੀ ਨਾਸਰ ਖਾਨ ਨੇ ਤਹਿਰੀਰ ਕੀਤੀ ਹੈ। ਕਹਿੰਦੇ ਨੇ ਕਿ ਮੈਂ ਅਕਾਲੀ ਦੀ ਹਾਕੀ ਟੀਮ ਦਾ ਖਿਲਾੜੀ ਹਾਂ, ਆਪਣੀ ਸਿਹਤ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਵਾ ਤੇ ਮੈਂ ਥੋੜੇ ਅਰਸੇ ਪਹਿਲੇ ਇੱਕ ਹੈਲਥ ਸਪਲੀਮੈਂਟ ਇਸਤੇਮਾਲ ਕੀਤਾ ਸੀ ਤਾਂ ਕਿ ਜਿਸਮ ਵਿੱਚ ਜ਼ਿਆਦਾ ਤਵਾਨਾਈ ਆ ਜਾਏ, ਲੇਕਿਨ ਉਹਦੇ ਨਾਲ ਮੈਨੂੰ ਯੂਰਨ ਪ੍ਰੋਬਲਮ ਹੋ ਗਈ ਜਿਹੜੀ ਹੁਣ ਵੀ ਬਰਕਰਾਰ ਹੈ, ਥੱਕਣ ਤੇ ਸੁਸਤੀ ਰਹਿੰਦੀ ਹੈ। ਬਰਾਏ ਮਿਹਰਬਾਨੀ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਕਿ ਮੇਰੀ ਜਿਸਮਾਨੀ ਕਮਜ਼ੋਰੀ ਦੂਰ ਹੋ ਜਾਏ।
2: ਲੋ, ਮੈਂ ਆਪਣੇ ਬੇਟੇ ਹੋਰਾਂ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਤੁਸੀਂ ਇਕੱਲੇ ਹੀ ਨਹੀਂ ਬਲਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਵੇਖਿਆ। ਬੇਟਾ ਜੀ, ਤੁਹਾਨੂੰ ਵੀ ਉਸ ਗਲਤ ਦਵਾਈ ਦਾ ਰਿਐਕਸ਼ਨ ਹੋਇਆ ਜਿਹਦੇ ਨਾਲ ਤੁਹਾਡੇ ਲੀਵਰ ਤੇ ਮਸਾਨੀ ਨੂੰ ਨੁਕਸਾਨ ਪਹੁੰਚਿਆ ਹੈ। ਜਿਹੜੀ ਖਤਰਨਾਕ ਇਲਾਮਤ ਹੈ। ਇਹੋ ਜਿਹੀ ਹਾਲਤ ਵਿੱਚ ਸ਼ਦੀਦ ਅਸਾਬੀ ਕਮਜ਼ੋਰੀ ਮੁਸਤਕਬਲ ਵਿੱਚ ਜ਼ਿੰਦਗੀ ਦਾ ਸਕੂਨ ਖੋ ਲੈਂਦੀ ਹੈ। ਮੇਰੇ ਪਿਆਰੇ ਬੇਟੇ, ਤੁਸੀਂ ਇਨਸ਼ਾਅੱਲਾ ਠੀਕ ਹੋ ਜਾਓਗੇ, ਬਸ ਇੱਕ ਵਾਰੀ ਦਵਾਖਾਨੇ 'ਤੇ ਆ ਜਾਓ ਤਾਂ ਕਿ ਮੈਂ ਤੁਹਾਡੀ ਮੌਜੂਦਾ ਕੈਫੀਅਤ ਨੂੰ ਆਪ ਦੇਖ ਸਕਾਂ ਅਤੇ ਤੁਹਾਡੇ ਤਬਈ ਮਜ਼ਾਜ ਤੋਂ ਆਗਾਹੀ ਹੋ ਸਕੇ
1: ਜੀ। ਬਿਲਕੁਲ,
2: ਅਤੇ ਫਿਰ ਉਹਦੇ ਮੁਤਾਬਕ ਹੀ ਕੋਈ ਦਵਾਈ ਤੁਹਾਨੂੰ ਤਜਵੀਜ਼ ਕਰ ਸਕਾਂ। ਬੇਟਾ ਜੀ, ਤੁਸੀਂ ਬਿਲਕੁਲ ਫਿਕਰ ਨਾ ਕਰੋ, ਮੇਰੇ ਕੋਲ ਤਾਂ ਇਹੋ ਜਿਹੇ ਮਰੀਜ਼ ਆਉਂਦੇ ਹੀ ਰਹਿੰਦੇ ਨੇ, ਅਤੇ ਸੋਹਣੇ ਰੱਬ ਦੀ ਖਾਸ ਕਰ ਨਵਾਜ਼ੀ ਹੈ ਕਿ ਉਹਨਾਂ ਨੂੰ ਇਸ ਤਹਿਕੀਕੀ ਇਲਾਜ ਤੋਂ ਅਲਹਮਦੁਲਿਲਾ ਸ਼ਫਾਯਾਬੀ ਹੋਈ ਹੈ।
1: ਬਿਲਕੁਲ ਬਿਲਕੁਲ,
2: ਸੋਹਣਾ ਰੱਬ ਤੁਹਾਡੇ 'ਤੇ ਵੀ ਇਨਸ਼ਾਅੱਲਾ ਕਰਮ ਫਰਮਾਏਗਾ ਅਤੇ ਤੁਹਾਡੀ ਇਹ ਕਮਜ਼ੋਰੀ ਦੂਰ ਹੋ ਜਾਵੇਗੀ ਇਨਸ਼ਾਅੱਲਾ।
1: ਇਨਸ਼ਾਅੱਲਾ ਤਾਲਾ ਜੀ ਜੀ। ਭਾਈ ਸਾਹਿਬ, ਤੁਸੀਂ ਆਪਣੇ ਈਮੇਲ 'ਤੇ ਆਪਣੀ ਗਲਤੀ ਦਾ ਜਵਾਬ ਸੁਣਿਆ, ਹੁਣ ਇਹੋ ਜਿਹੀ ਗਲਤੀ ਨਹੀਂ ਕਰਨੀ ਅਤੇ ਚੁੱਪ ਕਰਕੇ ਇਲਾਜ ਕਰਵਾਉਣਾ ਤਾਂ ਕਿ ਗੁਜ਼ਸ਼ਤਾ ਗਲਤੀ ਦਾ ਉਪਾਰ ਹੋ ਸਕੇ। ਸੁਲੇਮਾਨ ਸਾਹਿਬ, ਇੰਟਰਵਲ ਹੋ ਗਿਆ, ਤੁਸੀਂ ਪਾਣੀ ਛਾਣੀ ਪੀਓ ਅਤੇ ਮੈਂ ਭੈਣ ਭਰਾਵਾਂ ਨੂੰ ਆਪਣਾ ਐਡਰੈਸ ਲਿਖਵਾਉਂਦੀ ਹਾਂ। ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਅਤੇ ਮੁਕੰਮਲ ਤਸ਼ਖੀਸ ਅਤੇ ਕਾਮਯਾਬ ਹਰਬਲ ਟ੍ਰੀਟਮੈਂਟ ਵਾਸਤੇ ਪਾਕਿਸਤਾਨ ਦੇ ਮੰਨੇ ਤੰਨੇ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਰਾਬਤਾ ਕਰੋ। ਸਾਡਾ ਪਤਾ ਅਤੇ ਫੋਨ ਨੰਬਰ ਬੜੀ ਅਹਿਤਿਆਤ ਨਾਲ ਨੋਟ ਫਰਮਾਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। 01-4-2-6-0-8 ਅਤੇ ਸਾਡਾ ਈਮੇਲ ਐਡਰੈਸ ਹੈ ਸੁਲੇਮਾਨ ਡੋਟ

0: ਮੈਂ ਉਹਨਾਂ ਨੂੰ ਰਾਬਤਾ ਕੀਤਾ ਤੇ ਉਹਨਾਂ ਦੱਸਿਆ ਕਿ ਇਹ ਮਸਾਨੇ ਦੀ ਗਰਮੀ ਹੈ। ਉਹਨੇ ਦਵਾਈ ਦਿੱਤੀ ਜਿਹਦੇ ਇਸਤੇਮਾਲ ਤੋਂ ਬਾਅਦ ਮੈਨੂੰ ਜਿਸਮਾਨੀ ਕਮਜ਼ੋਰੀ ਦੀ ਤਕਲੀਫ ਹੋ ਗਈ, ਥੱਕਣ ਸੁਸਤੀ ਤੇ ਨੀਂਦ ਦੀ ਵਜ੍ਹਾ ਤੋਂ ਬੁਰਾ ਹਾਲ ਹੋ ਗਿਆ, ਜੋੜਾਂ ਤੇ ਕਮਰ ਵਿੱਚ ਦਰਦ ਹੋਣ ਲੱਗ ਪਿਆ। ਅਖੀਰ ਦਵਾਈ ਬੰਦ ਕਰ ਦਿੱਤੀ, ਮਿਹਰਬਾਨੀ ਕਰਕੇ ਕੋਈ ਦਵਾਈ ਤਿਆਰ ਕਰ ਦਿਓ।
1: ਜਨਾਬ ਸਹੀ ਸਾਹਿਬ, ਨਾਨ ਕੁਆਲੀਫਾਈਡ ਬੰਦੇ ਦਾ ਇਲਾਜ ਫਾਇਦੇ ਦੀ ਬਜਾਏ ਜ਼ਿੰਦਗੀ ਲਈ ਖਤਰਾ ਬਣ ਸਕਦਾ ਹੈ।
0: ਬਿਲਕੁਲ,
1: ਲਿਹਾਜ਼ਾ ਆਇੰਦਾ ਇਹੋ ਜਿਹਾ ਰਿਸਕ ਨਹੀਂ ਲੈਣਾ। ਮੇਰੇ ਮੋਹਤਰਮ ਭਾਈ, ਤੁਹਾਨੂੰ ਇਸ ਤੋਂ ਪਹਿਲਾਂ ਮਸਾਨੇ ਦੀ ਨਹੀਂ ਬਲਕਿ ਜ਼ੁਫੇ ਜਿਗਰ ਦੀ ਸ਼ਿਕਾਇਤ ਸੀ, ਜਿਹੜੀ ਗਲਤ ਤਸ਼ਖੀਸ ਤੇ ਗਲਤ ਦਵਾਈ ਤੋਂ ਬਾਅਦ ਮਜ਼ੀਦ ਵਿਗੜ ਗਈ ਤੇ ਮੌਜੂਦਾ ਜਿਸਮਾਨੀ ਕਮਜ਼ੋਰੀ ਵੀ ਗਲਤ ਦਵਾਈ ਦਾ ਹੀ ਨਤੀਜਾ ਏ। ਮੇਰੇ ਮੋਹਤਰਮ ਭਾਈ, ਯਾਦ ਰੱਖੋ ਕਿ ਜਿਸਮਾਨੀ ਕਮਜ਼ੋਰੀ ਬਹੁਤ ਸਾਰੇ ਮਸਾਇਲ ਦਾ ਸ਼ਿਕਾਰ ਕਰ ਦਿੰਦੀ ਹੈ, ਲਿਹਾਜ਼ਾ ਇਹਦੇ ਇਲਾਜ ਵਿੱਚ ਲਾਪਰਵਾਹੀ ਤੁਹਾਡੇ ਲਈ ਖਤਰਨਾਕ ਹੈ। ਬੇਟਾ ਜੀ, ਇਹ ਸਾਰਾ ਮਸਲਾ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗਾ। ਤੁਸੀਂ ਇੱਕ ਵਾਰੀ ਦਵਾਖਾਨੇ ਤੇ ਆ ਜਾਓ ਤਾਂ ਕਿ ਮੈਂ ਤੁਹਾਡੀ ਕੈਫੀਅਤ ਤੇ ਮਜ਼ਾਜ ਤੋਂ ਅਗਾਹ ਹੋ ਸਕਾਂ ਤੇ ਉਹਦੇ ਮੁਤਾਬਕ ਹੀ ਦਵਾਈ ਤਜਵੀਜ਼ ਕੀਤੀ ਜਾ ਸਕੇ। ਤੁਸੀਂ ਪਰੇਸ਼ਾਨ ਨਾ ਹੋਵੋ, ਮੈਂ ਤੁਹਾਡਾ ਇਲਾਜ ਕਰਾਂਗਾ ਸੋਹਣੇ ਰੱਬ ਦੀ ਕਰਮਨਾਤੀ ਨਾਲ। ਤੁਹਾਡੀ ਇਹ ਖਾਮੀ, ਇਹ ਤੁਹਾਡੀ ਕਮਜ਼ੋਰੀ ਬਿਲਕੁਲ ਦੂਰ ਹੋ ਜਾਏਗੀ ਤੇ ਇਨਸ਼ਾਅੱਲਾ ਤੁਹਾਡੇ ਜਿਸਮ ਵਿੱਚ ਤਾਕਤ ਤੇ ਤਵਾਨਾਈ ਆ ਜਾਏਗੀ
0: ਇਨਸ਼ਾਅੱਲਾ ਤਾਲਾ। ਤੇ ਫਿਰ ਸਹੀ ਸਾਹਿਬ ਉਹ ਸੰਨਿਆਸੀ ਨੂੰ ਲੱਭ ਲੈਣਗੇ। ਜਿਹਦੇ ਇਲਾਜ ਨਾਲ ਇਹਨਾਂ ਨੂੰ ਪ੍ਰੋਬਲਮ ਹੋਈ ਸੀ। ਕਿਉਂ ਸਹੀ ਸਾਹਿਬ, ਹੁਣ ਤੇ ਤੁਹਾਨੂੰ ਨਸੀਹਤ ਹੋ ਗਈ ਹੋਵੇਗੀ ਕਿ ਪੁੱਠਾ ਸਿੱਧਾ ਇਲਾਜ ਕਿੰਨਾ ਖਤਰਨਾਕ ਹੁੰਦਾ। ਸੁਲੇਮਾਨ ਸਾਹਿਬ, ਮੈਨੂੰ ਤੇ ਹੈਰਾਨੀ ਹੁੰਦੀ ਹੈ ਕਿ ਸਿਹਤ ਦੇ ਹਵਾਲੇ ਨਾਲ ਲੋਕਾਂ ਦਾ ਰਵੱਈਆ ਕਿੰਨਾ ਗੈਰ ਜ਼ਿੰਮੇਦਾਰਾਨਾ ਹੈ। ਹਾਲਾਂਕਿ ਤੁਸੀਂ ਤਕਰੀਬਨ ਹਰ ਪ੍ਰੋਗਰਾਮ ਵਿੱਚ ਕੋਈ ਨਾ ਕੋਈ ਵਾਰਨਿੰਗ ਦਿੰਦੇ ਹੋ ਕਿ ਗਲਤ ਇਲਾਜ ਤੇ ਗਲਤ ਦਵਾਈਆਂ ਤੋਂ ਬਚੋ, ਫਿਰ ਵੀ ਲੋਕੀ ਇਹੋ ਜਿਹਾ ਰਿਸਕ ਲੈ ਹੀ ਲੈਂਦੇ ਨੇ। ਮੈਨੂੰ ਲੱਗਦਾ ਹੈ ਕਿ ਲੋਕੀ ਜ਼ਿਆਦਾ ਹੀ ਬਹਾਦਰ ਹੋ ਗਏ ਨੇ।
1: ਸਮਝ, ਇਹ ਬਹਾਦਰੀ ਨਹੀਂ ਬਲਕਿ ਹਮਾਕਤ ਹੈ।
0: ਅੱਛਾ,
1: ਜਿਹੜੀ ਜ਼ਿੰਦਗੀ ਲਈ ਖਤਰਾ ਬਣ ਸਕਦੀ ਹੈ। ਗਲਤ ਦਵਾਈ ਦਾ ਪਤਾ ਉਦੋਂ ਚੱਲਦਾ ਹੈ ਜਦੋਂ ਰਿਐਕਸ਼ਨ ਸਾਹਮਣੇ ਆਉਂਦਾ ਹੈ
0: ਜੀ। ਬਿਲਕੁਲ,
1: ਤੇ ਫਿਰ ਹੋਸ਼ ਆਉਂਦਾ ਹੈ।
0: ਬਿਲਕੁਲ ਸੁਲੇਮਾਨ ਸਾਹਿਬ, ਹੋਸ਼ ਆਉਂਦਾ ਨਹੀਂ ਬਲਕਿ ਹੋਸ਼ ਉੱਡ ਜਾਂਦਾ।
1: ਬਿਲਕੁਲ,
0: ਕਿ ਅਸੀਂ ਕੀ ਕਰ ਬੈਠੇ ਆ। ਉਹ ਮਿਸਾਲ ਮਸ਼ਹੂਰ ਹੈ ਨਾ ਕਿ ਰਾਹ ਪਿਆ ਜਾਣੇ ਤੇ ਵਾਹ ਪਿਆ ਜਾਣੇ। ਸੁਲੇਮਾਨ ਸਾਹਿਬ, ਈਮੇਲ ਆਸਿਫ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ। ਕਹਿੰਦੇ ਨੇ ਕਿ ਮੇਰੀ ਯਾਦਦਾਸ਼ਤ ਤੇ ਨਜ਼ਰ ਬਹੁਤ ਕਮਜ਼ੋਰ ਹੋ ਗਈ ਹੈ। ਸਟੱਡੀ ਕਰਨਾ ਵਾ ਤੇ ਇੱਕ ਚੈਪਟਰ ਵੀ ਯਾਦ ਨਹੀਂ ਹੁੰਦਾ। ਅੱਖਾਂ ਵਿੱਚ ਪਾਣੀ ਆਉਂਦਾ ਹੈ, ਰੇਸ਼ਾ ਤੇ ਕੇਰੇ ਦੀ ਵਜ੍ਹਾ ਨਾਲ ਗਲੇ 'ਚ ਖਰਾਸ਼ ਰਹਿੰਦੀ ਹੈ ਤੇ ਰਾਤ ਨੂੰ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ। ਬਰਾਏ ਕਰਮ ਕੋਈ ਅੱਛੀ ਜਿਹੀ ਦਵਾਈ ਪਾਰਸਲ ਕਰ ਦਿਓ।
1: ਮੋਹਤਰਮ ਆਸਫ ਭਾਈ, ਨਜ਼ਰ ਤੇ ਯਾਦਦਾਸ਼ਤ ਦੀ ਕਮਜ਼ੋਰੀ, ਵਾਲਾਂ ਦਾ ਡਿੱਗਣਾ, ਵਾਲਾਂ ਦਾ ਵਕਤ ਤੋਂ ਪਹਿਲਾਂ ਸਫੈਦ ਹੋਣਾ, ਇਹ ਸਭ ਰੇਸ਼ੇ ਤੇ ਕੇਰੇ ਦੀ ਜ਼ਿਆਦਤੀ ਦਾ ਨਤੀਜਾ ਹੈ। ਮੇਰੇ ਮੋਹਤਰਮ ਭਾਈ, ਤੁਹਾਡੀ ਬੁਨਿਆਦੀ ਪ੍ਰੋਬਲਮ ਰੇਸ਼ੇ ਤੇ ਕੇਰਾ ਹੈ ਤੇ ਜਦੋਂ ਤੱਕ ਇਹਦੀ ਰੋਕਥਾਮ ਨਹੀਂ ਹੋਵੇਗੀ ਤੁਹਾਡੀ ਨਜ਼ਰ ਤੇ ਯਾਦਦਾਸ਼ਤ ਠੀਕ ਨਹੀਂ ਹੋ ਸਕਦੀ।
0: ਬਿਲਕੁਲ ਬਿਲਕੁਲ।
1: ਮੇਰੇ ਮੋਹਤਰਮ ਭਾਈ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਜਿਸਮ ਵਿੱਚ ਰੇਸ਼ੇ ਤੇ ਬਲਗਮ ਦੀ ਜ਼ਿਆਦਤੀ ਜ਼ੁਫੇ ਜਿਗਰ ਦੇ ਬਾਇਸ ਹੁੰਦੀ ਹੈ, ਲਿਹਾਜ਼ਾ ਤੁਸੀਂ ਸੁਬੋ ਸ਼ਾਮ ਵਾਕ ਜ਼ਰੂਰ ਕਰੋ।
0: ਬਿਲਕੁਲ,
1: ਚਿਕਨਾਈ ਵਾਲੇ ਖਾਣੇ, ਖਾਸ ਤੌਰ ਤੇ ਬਾਜ਼ਾਰੀ ਖਾਣੇ ਤੇ ਖੱਟੀ ਚੀਜ਼ਾਂ ਤੋਂ ਮੁਕੰਮਲ ਪਰਹੇਜ਼ ਕਰੋ।
0: ਬਿਲਕੁਲ,
1: ਮੈਂ ਤੁਹਾਡੇ ਲਈ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਜਿਗਰ ਦੇ ਅਫਾਲ ਨੂੰ ਮੁਨਜ਼ਮ ਕਰਕੇ ਰੇਸ਼ੇ ਤੇ ਕੇਰੇ ਦੀ ਅਫਜ਼ਾਇਸ਼ ਨੂੰ ਰੋਕਦੀ ਹੈ।
0: ਬਿਲਕੁਲ,
1: ਤੁਸੀਂ ਬੜੀ ਪਾਬੰਦੀ ਨਾਲ ਦਵਾਈ ਇਸਤੇਮਾਲ ਕਰਨੀ ਹੈ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ
0: ਇਨਸ਼ਾਅੱਲਾ ਤਾਲਾ ਜੀ। ਇਨਸ਼ਾਅੱਲਾ ਤਾਲਾ ਜੀ। ਆਸਿਫ ਸਾਹਿਬ, ਤੁਸੀਂ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਬੜੀ ਤਵੱਜੋ ਨਾਲ ਦਵਾਈ ਲੈਣੀ ਹੈ, ਅੱਲਾ ਖੈਰ ਕਰੇਗਾ। ਸੁਲੇਮਾਨ ਸਾਹਿਬ
1: ਜੀ,
0: ਇਹ ਤੇ ਸੀ ਰੇਸ਼ਾ ਯਾਨੀ ਬਲਗਮ। ਸੁਲੇਮਾਨ ਸਾਹਿਬ, ਰੇਸ਼ਾ ਇੱਕ ਬਿਮਾਰੀ ਵੀ ਤੇ ਹੁੰਦੀ ਹੈ ਨਾ?
1: ਸਹਿਮਾ ਜੀ, ਉਹ ਰੇਸ਼ਾ ਨਹੀਂ ਬਲਕਿ ਰਾਸ਼ਾ ਹੁੰਦਾ।
0: ਅੱਛਾ
1: ਜੀ, ਜਿਹਦੇ ਚ ਮਰੀਜ਼ ਦਾ ਕੋਈ ਉਸ ਗੈਰ ਇਰਾਦੀ ਤੌਰ ਤੇ ਹਿਲਦਾ ਰਹਿੰਦਾ।
0: ਬਿਲਕੁਲ ਬਿਲਕੁਲ, ਉਹੀ ਉਹੀ। ਸੋਰੀ ਜੀ, ਸੋਰੀ ਜੀ, ਨਾਮ ਮਿਲਦੇ ਜੁਲਦੇ ਨੇ ਨਾ, ਐਸੇ ਲਈ ਰਾਂਗ ਨੰਬਰ ਮਿਲ ਗਿਆ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਰਿਆਜ਼ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੇਰੇ ਵਾਲਿਦ ਸਾਹਿਬ ਦੀ ਉਮਰ 58 ਸਾਲ ਹੈ, ਉਹਨਾਂ ਨੂੰ ਗੋਡਿਆਂ 'ਚ ਸ਼ਦੀਦ ਦਰਦ ਹੁੰਦਾ ਹੈ, ਟੁਰਿਆ ਫਿਰਿਆ ਨਹੀਂ ਜਾਂਦਾ, ਕੁਰਸੀ ਤੇ ਬੈਠ ਕੇ ਉੱਠਣਾ ਮੁਹਾਲ ਹੋ ਜਾਂਦਾ ਹੈ, ਗੋਡੇ ਤੇ ਅਕਸਰ ਸੂਜਨ ਆ ਜਾਂਦੀ ਹੈ, ਇਹਦੇ ਇਲਾਵਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ। ਬੜੀ ਮਹਿੰਗੀਆਂ ਮਹਿੰਗੀਆਂ ਦਵਾਈਆਂ ਇਸਤੇਮਾਲ ਕਰਾ ਚੁੱਕੇ ਹਾਂ, ਥੋੜ੍ਹਾ ਜਿਹਾ ਵਕਤੀ ਆਰਾਮ ਹੁੰਦਾ ਹੈ ਤੇ ਫਿਰ ਦਰਦ ਸ਼ੁਰੂ ਹੋ ਜਾਂਦਾ ਹੈ। ਮਿਹਰਬਾਨੀ ਕਰਕੇ ਕੋਈ ਆਪਣੀ ਤਜਰਬਾ ਸ਼ੁਦਾ ਦਵਾਈ ਪਾਰਸਲ ਕਰ ਦਿਓ।
1: ਰਿਆਜ਼ ਭਾਈ, ਸਾਡੇ ਮੁਲਕ ਵਿੱਚ ਇਹ ਬਿਮਾਰੀ ਬਹੁਤ ਹੀ ਆਮ ਹੈ, ਬਿਲਖਸੂਸ 45 ਸਾਲ ਦੀ ਉਮਰ ਤੋਂ ਬਾਅਦ ਅਕਸਰ ਲੋਕ ਇਸ ਬਿਮਾਰੀ ਵਿੱਚ ਮੁਬਤਲਾ ਹੋ ਜਾਂਦੇ ਨੇ।
0: ਤੇ
1: ਇਹਦੀ ਅਹਿਮ ਤਰੀਨ ਵਜ੍ਹਾ ਮੁਰਗਨ ਗਜ਼ਾ, ਬਿਲਖਸੂਸ ਵੱਡੇ ਗੋਸ਼ਤ ਦਾ ਬਕਸਰਤ ਇਸਤੇਮਾਲ ਹੈ ਜਿਹੜਾ ਜਵਾਨੀ 'ਚ ਕੀਤਾ ਜਾਂਦਾ ਹੈ।

0: ਤੇ ਜਦੋਂ ਜ਼ਰਾ ਉਮਰ ਟਲਦੀ ਏ ਉਹਦੇ ਮਨਫੀ ਅਸਰਾਤ ਜ਼ਾਹਰ ਹੋਣ ਲੱਗ ਪੈਂਦੇ ਨੇ। ਮੇਰੇ ਮੋਹਤਰਮ ਭਾਈ, ਅਮਰਾਜ਼ੇ ਮੁਫਾਸਲ ਯਾਨੀ ਜੋੜਾਂ ਜਾਂ ਗੋਡਿਆਂ ਦੇ ਦਰਦ ਦੀ ਅਹਿਮ ਵਜ੍ਹਾ ਯੂਰਿਕ ਐਸਿਡ ਏ, ਤੇ ਵੱਡੇ ਗੋਸ਼ਤ ਨਾਲ ਯੂਰਿਕ ਐਸਿਡ ਬਕਸਰਤ ਪੈਦਾ ਹੁੰਦਾ ਏ। ਤੁਸੀਂ ਉਹਨਾਂ ਦੇ ਗੋਡਿਆਂ ਤੇ ਰੋਗਾਂ ਦੇ ਸਤੂਨ ਦੀ ਮਾਲਿਸ਼ ਕਰੋ ਤੇ ਗਰਮ ਪਾਣੀ ਦੀ ਬੋਤਲ ਨਾਲ ਟਕੋਰ ਵੀ ਕਰੋ। ਸਰਦੀ ਦੇ ਮੌਸਮ ਵਿੱਚ ਗੋਡਿਆਂ ਨੂੰ ਮੌਸਮ ਦੀ ਸ਼ਿੱਦਤ ਤੋਂ ਮਹਿਫੂਜ਼ ਰੱਖੋ। ਮੈਂ ਤੁਹਾਡੇ ਵਾਲਦ ਸਾਹਿਬ ਲਈ ਦਵਾਈ ਪਾਰਸਲ ਕਰਾਈ ਏ, ਇਹਦੇ ਨਾਲ ਯੂਰਿਕ ਐਸਿਡ ਖਾਰਜ ਹੋਵੇਗਾ ਤੇ ਇਨਸ਼ਾਅੱਲਾ ਬਿਮਾਰੀ ਵੀ ਬਹੁਤ ਜਲਦੀ ਠੀਕ ਹੋ ਜਾਵੇਗੀ
1: ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤਾਲਾ। ਜੀ ਮੋਹਤਰਮ, ਅੱਲਾ ਤਾਲਾ ਤੁਹਾਡੇ ਵਾਲਿਦ ਸਾਹਿਬ ਨੂੰ ਸ਼ਿਫਾ ਅਤਾ ਫਰਮਾਏ। ਇਹ ਮੇਰੀ ਦਿਲੀ ਦੁਆ ਏ ਸੁਲੇਮਾਨ ਸਾਹਿਬ
0: ਜੀ,
1: ਰੈੱਡ ਲਾਈਟ ਔਨ ਹੋ ਗਈ ਹੈ, ਪ੍ਰੋਗਰਾਮ ਨੂੰ ਸਮੇਟਨੇ ਆ। ਮੈਂ ਤੁਹਾਡੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਪਨਾਹ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ।
0: ਸਾਹਿਬਾ ਜੀ, ਤੁਹਾਡਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਭੈਣ ਭਰਾਵਾਂ ਦਾ ਵੀ ਸ਼ੁਕਰੀਆ
1: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਬਿਮਾਰੀ ਦੀ ਮੁਕੰਮਲ ਤਸ਼ਖੀਸ਼ ਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮੁਮਤਾਜ਼ ਤੇ ਅਵਾਰਡ ਯਾਫਤਾ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸਾਡਾ ਪਤਾ ਨੋਟ ਫਰਮਾਓ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160 ਯਾਨੀ 042-3772-7160। ਮੋਬਾਈਲ ਨੰਬਰ ਏ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਸੋਹਣੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਬਿਹਤਰੀਨ ਤਿੱਬੀ ਮਾਲੂਮਾਤ ਦੇ ਨਾਲ ਇਨਸ਼ਾਅੱਲਾ ਤਾਲਾ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤੱਕ ਰੱਬ ਰਾਖਾ।
2: ਸ਼ੁਕਰੀਆ, ਆਪਨੇ FM 101 ਟਿਊਨ ਕੀਆ।